ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਅਤੇ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਪਾਰ ਕਿਰਪਾ ਬਖਸ਼ ਹੋਈ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਜਿਨ੍ਹਾਂ ਨੇ ਮਹਾਨ ਤਰਸ ਸਾਡੇ ਸਾਰਿਆਂ ਦੇ ਉੱਪਰ ਕੀਤਾ ਹੈ। ਔਗਣ ਨਾ ਚਿਤਾਰਦਿਆਂ ਹੋਇਆਂ ਆਪਣੀ ਪਾਵਨ ਪਵਿੱਤਰ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਉਸ ਤੋਂ ਵੱਡੀ ਬਖਸ਼ਿਸ਼ ਹੈ ਗਰੀਬ ਨਿਵਾਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਸੰਥਿਆ ਕਰਨ ਦਾ। ਇਸ ਮਨੁੱਖਾ ਜੀਵਨ ਦੇ ਅੰਦਰ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਗੁਰਬਾਣੀ ਨੂੰ ਸ਼ੁੱਧ ਪੜਨ ਦਾ ਮਹਾਤਮ ਇੰਨਾ ਜ਼ਿਆਦਾ ਹੈ, ਇਸ ਗੁਰਬਾਣੀ ਨੂੰ ਸ਼ੁੱਧ ਤੇ ਪਿਆਰ ਨਾਲ ਪੜ੍ਹਨ ਦਾ ਮਹਾਤਮ ਇੰਨਾ ਹੈ ਕਿ ਭਾਈ ਗੋਪਾਲਾ ਜੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਰਵਣ ਕਰਦੇ ਆ, ਤੇ ਮਹਾਰਾਜ ਜੀ ਬਾਣੀ ਸੁਣਦਿਆਂ ਸੁਣਦਿਆਂ ਮਨ ਵਿੱਚ ਉਸ ਸਿੱਖ ਦੀ ਰਸਨਾ ਤੋਂ ਗੁਰਬਾਣੀ ਸੁਣ ਕੇ ਇਹ ਫੈਸਲਾ ਕਰ ਦਿੰਦੇ ਆ ਕਿ ਮੈਂ ਇਹਨੂੰ ਕਿਹਾ ਸੀ ਕੁਝ ਮੰਗ ਲਾ, ਤੇ ਇਹਨੇ ਤਾਂ ਕੀ ਮੰਗਣਾ, ਇਹਦੀਆਂ ਮੰਗਾਂ ਸ਼ਾਇਦ ਛੋਟੀਆਂ ਹੋਣਗੀਆਂ, ਕਿਉਂ ਨਾ ਇਹਨੂੰ ਗੁਰੂ ਨਾਨਕ ਦੀ ਅਗਲੀ ਜੋਤ ਦੇ ਵਾਰਸ ਬਣਾ ਦਿੱਤਾ ਜਾ। ਇਹ ਗੁਰਬਾਣੀ ਸ਼ੁੱਧ ਅਤੇ ਪਿਆਰ ਨਾਲ ਪੜ੍ਹਨ ਦਾ ਮਹਾਰਾਜ ਜੀ ਫਲ ਦਿੰਦੇ ਆ। ਸੱਚੇ ਪਾਤਸ਼ਾਹ ਕਹਿੰਦੇ ਕੋਈ ਹੋਰ ਛੋਟੀ ਦਾਤ ਕਿੰਨੀਆਂ ਕੁ ਦਿਆਂਗੇ ਜਿਨ੍ਹਾਂ ਨਾਲ ਤ੍ਰਿਪਤੀ ਹੋਵੇ। ਇਸੇ ਕਰਕੇ ਫਿਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਫੈਸਲਾ ਕਰ ਦਿੱਤਾ, ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਇਦੋਂ ਘੱਟ ਗੱਲ ਨਹੀਂ, ਗੁਰਬਾਣੀ ਪੜ੍ਹਨ ਵਾਲਿਆਂ ਤੇ ਫਿਰ ਕੈਸੀ ਕਿਰਪਾ ਹੁੰਦੀ। ਮਹਾਰਾਜ ਕਹਿੰਦੇ ਫਿਰ ਬਾਦਸ਼ਾਹ ਨਹੀਂ, ਉਹ ਪਾਤਸ਼ਾਹ ਬਣ ਜਾਂਦੇ, ਆਪਣੀ ਵੀ ਪੱਤ ਢੱਕ ਲੈਂਦੇ, ਹੋਰਨਾਂ ਦੀ ਵੀ ਪੱਤ ਢੱਕਣ ਦੇ ਉਹ ਕਾਬਲ ਹੋ ਜਾਂਦੇ। ਸੋ ਐਸਾ ਸੁਭਾਗ ਭਰਿਆ ਸਮਾਂ ਗਰੀਬ ਨਿਵਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਅੱਗੇ ਅੱਜ ਸੰਥਿਆ ਦੇ ਨਾਲ ਜੁੜੀਏ। ਅੰਗ ਨੰਬਰ 515

ਸ਼ਬਦ ਆਰੰਭ ਹੋ ਰਿਹਾ ਹੈ। ਸਲੋਕ ਮਹੱਲਾ ਤੀਜਾ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਇੱਥੋਂ ਅੱਜ ਸੰਥਿਆ ਪ੍ਰਾਰੰਭ ਹੋਣੀ ਹੈ। ਇਹੀ ਵਿਚਾਰ ਅਸੀਂ ਹੁਣ ਕਰ ਰਹੇ ਸੀ, ਗੁਰਬਾਣੀ ਵਰਗੀ ਕੋਈ ਦਾਤ ਨਹੀਂ, ਇਦੂ ਵੱਡੀ ਕੋਈ ਗੱਲ ਨਹੀਂ, ਇਦੂ ਵੱਡੀ ਕੋਈ ਸਿੱਖਿਆ ਨਹੀਂ, ਇਸ ਤੋਂ ਵੱਡੀ ਕੋਈ ਬਖਸ਼ਿਸ਼ ਨਹੀਂ। ਇਸੇ ਕਰਕੇ ਗਰੀਬ ਨਿਵਾਜ ਜੀ ਨੇ ਸਾਨੂੰ ਇਹ ਪ੍ਰੋੜਤਾ ਕੀਤੀ ਹੈ, ਇਸ ਜੇਵੜ ਔਰ ਨਾ ਕੋਈ। ਇਹਦੇ ਮੁਕਾਬਲੇ ਵਿੱਚ ਗੁਰਬਾਣੀ ਦੀ ਬਖਸ਼ਿਸ਼, ਗੁਰਬਾਣੀ ਦੀ ਪਾਰਸ ਕਲਾ ਦੇ ਬਰਾਬਰ ਦੂਸਰੀ ਕੋਈ ਸੰਸਾਰ ਦੀ ਚੀਜ਼ ਨਹੀਂ ਹੋ ਸਕਦੀ। ਆਓ ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਾਡੇ ਸਾਹਮਣੇ ਮਹਾਰਾਜ ਦਰਸ਼ਨ ਬਖਸ਼ ਰਹੇ ਨੇ। ਸੀਸ ਝੁਕਾਓ, ਰਲ ਮਿਲ ਕੇ ਆਖੋ।

ਵਾਹੋ ਗੁਰਮੁਖ ਆਖੀ ਵਾਹ ਨਾਨਕ ਵਾਹ ਵਾਹੋ ਗੁਰਮੁਖ ਪਾਈਐ ਅਨ ਦਿਨ ਨਾਮ ਲਏ। ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸਾਤ ਨਾ ਆਵਈ ਦੂਜੀ ਨਾਹੀ ਜਾਏ। ਜੇ ਬਹੁ ਤੇਰਾ ਲੁਚੀਐ ਬਿਨ ਕਰਮੈ ਪਾਇਆ ਨਾ ਬਿਨ ਕਰਮੈ ਨਾ ਪਾਇਆ ਜਾਏ। ਜੇ ਬਹੁ ਤੇਰਾ ਲੁਚੀਐ ਬਿਨ ਕਰਮੈ ਨਾ ਪਾਇਆ ਜਾਏ।

ਹੋਏ ਦੁੱਖ ਸਹਾਏ, ਨਾਨਕ ਗੁਰਮੁਖ ਉਭਰੇ, ਸੱਚੈ ਸ਼ਬਦ ਸਮਾਹੇ ਪੌੜੀ, ਢਾਡੀ ਤਿਸ ਨੋ ਆਖੀਐ ਜੇ ਖਸਮੈ।

ਆਪਣਾ ਗੁਰ ਕੈ ਸ਼ਬਦ ਵਿਚਾਰ ਆਨੰਦਨ ਹਰ ਜਪ ਜਾਪਣਾ ਜਿਸ ਸਤਿਗੁਰ ਮਿਲੈ ਤਿਸ ਭਉ ਪਵੈ ਸਾ ਕੁਲਵੰਤੀ ਨਾਰ ਸਾ ਹੁਕਮ ਪਛਾਣੈ ਕੰਤ ਕਾ ਜਿਸ ਨੋ ਕਿਰਪਾ ਕੀਤੀ ਕਰਤਾਰ ਓਹ ਕੁਚੱਜੀ ਕੁਲੱਖਣੀ

ਹਰ ਜਪ ਗੁਣੀ ਗਹੀਰ ਭੈ ਵਿੱਚ ਬੈਸੈ ਭੈ ਰਹੈ ਭੈ ਵਿੱਚ ਕਮਾਵੈ ਕਾਰ ਐਥੈ ਸੁਖ ਵਡਿਆਈਆ ਦਰਗਹਿ ਮੋਖ ਦੁਆਰ ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ

0: ਪਾਉੜੀ ਅੰਸਾ ਅਵਤਾਰ ਉਪਾਯੋਨ ਭਾਉ ਦੂਜਾ ਕੀਆ ਜੋ ਰਾਜੇ ਰਾਜ ਕਮਾਵਦੇ ਦੁੱਖ ਸੁਖ ਭਿੜੀਆ ਈਸਰ ਬ੍ਰਹਮਾ ਸੇਵਦੇ ਅੰਤ ਤਿਨੀ ਨਾ ਲਹੀਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਿਆ ਤਿੱਥੈ ਸੋਗ ਵਿਜੋਗ ਨਾ ਵਿਆਪਈ ਅਸਥਿਰ ਜਗ ਥੀਆ।
1: ਪਿੱਛੇ ਵੀ ਜਿਹੜਾ ਪਾਠ ਆਇਆ ਹੈ ਉਹ ਚਾਲ ਦੇ ਅਨੁਸਾਰ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਿਆ ਪ੍ਰਗਟਿਆ ਚਾਲ ਇੱਕੋ ਜੀ ਫਿਰ ਬਣ।

ਤੁਧ ਧਿਆਈ ਜੀ ਜੰਤ ਸਭ ਤੇਰਿਆ ਜੀ ਜੰਤ ਸਭ ਤੇਰਿਆ ਤੂੰ ਰਹੇ ਆਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਾਹ

ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੋ ਇਹ ਵਥ ਦੇ ਜਗ ਮਹਿ ਉਤ

ਦਿਆਲ ਮਨਹੋ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਧਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰੀਐ ਅਕੁਲ ਪੁਰਖ ਅਕੁਲ ਨਿਰੰਜਨ ਪੁਰਖ ਅਗਮ ਅਪਾਰੀਐ ਸੱਚੋ ਸੱਚਾ ਸੱਚ ਸੱਚ ਨਿਹਾਰੀਐ ਕੂੜ ਨਾ ਜਾਪੈ ਕਿਛ ਤੇਰੀ ਧਾਰੀਐ ਸਭ ਸਹਿ ਦੇ ਦਾਤਾਰ ਜੇਤ ਉਪਾਰੀਐ ਇਕਤ ਸੂਤ ਪਰੋਏ ਜੋਤ ਸੰਜਾਰੀਐ ਹੁਕਮੇ ਭਵਜਲ ਮੰਜ ਹੁਕਮੇ ਤਾਰੀਐ ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀਐ ਸਲੋਕ ਮਹੱਲਾ ਪੰਜਵਾ ਜਾ ਤੂੰ ਤੁਸਹਿ ਮਿਹਰਬਾਨ ਅਚਿੰਤ

ਤੁਸਹ ਮਿਹਰਬਾਨ ਤਾ ਨਾਨਕ ਸੱਚ ਸਮਾਹ। ਮਹੱਲਾ ਪੰਜਵਾ। ਕੀਤੀ ਬਹਿਣ ਬਹਿਣੇ ਮੁੱਚ ਵਜਾਇਨ ਵਜ ਨਾਨਕ ਸੱਚੇ ਨਾਮ ਵਿਣ ਕਿਸੈ ਨਾ ਰਹੀਆ ਲੱਜ। ਪਾਉੜੀ ਤੁਧ ਧਿਆਇਨ ਬੇਦ ਕਤੇਬਾ ਸਣ ਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ। ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਣਾ ਸ਼ੰਕਰ ਬਿਸ਼ਨ ਅਵਤਾਰ ਹਰ ਜਸ ਮੁਖ ਭਣਾ ਪੀਰ ਪੇਕਾਬਰ ਸੇਖ ਮਸਾਇਕ ਔਲੀਏ ਓਤ ਪੋਤ ਨਿਰੰਕਾਰ ਘਟ ਘਟ ਮੌਲੀਏ।

ਆਲਕ ਕਰੇ ਬੁਰਿਆਈ ਹੋਏ ਸੇਰ ਨਾਨਕ ਅੱਜ ਕੱਲ ਆਵਸੀ ਗਾਫਲ ਫਾਹੀ ਪੇਰ ਮਹੱਲਾ ਪੰਜਵਾ ਕਿਤਿਆ ਕਿਤਿਆ ਕੁਟੰਗ ਗੁੱਜਾ ਥੀਏ ਨਾ ਹਿਤ ਨਾਨਕ ਤੈ ਸਹਿ ਢਕਿਆ ਮਨ ਮਹਿ

ਸਰੀਰ ਪਵਿੱਤ ਹੋਏ, ਪੱਖਾ ਪਾਣੀ ਪੀਸ, ਬਿਗਸਾ ਪੈਰ ਧੋਏ, ਆਪਹੁ ਕਛੂ ਨਾ ਹੋਏ, ਪ੍ਰਭ ਨਦਰ ਨਿਹਾਲੀਐ ਮੋਹਿ।

ਨਾਨਕ ਸਰਨ ਤੁਹਾਰੀਆ ਪੇਖਾਉ ਸਦਾ ਹਜੂਰ ਮਹੱਲਾ ਪੰਜਵਾ ਪਤਤ ਪੁਨੀਤ ਅਸੰਖ ਹੋਹੇ ਹਰ ਚਰਣੀ ਮਨ ਲਾਗ ਪਤਤ ਪੁਨੀਤ ਅਸੰਖ ਹੋਹੇ ਹਰ ਚਰਣੀ ਮਨ ਲਾਗ ਅੱਠ ਸੱਠ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਬਤ ਗਾਰ ਦਾ ਜਿਸ ਨੋ

ਲੋਭ ਛੁੱਟਿਐ ਦੀਜੈ ਅਗਨ ਜਲਾਇ ਜੀਵ ਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ਮਹੱਲਾ ਪੰਜਵਾਂ ਸਿਮਰਤ

ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਭੇਖ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਾਨਕੈ ਸੰਗ ਨਿਹਾਲ ਪਾਪਾ ਮੈਲ ਧੋਏ ਅੰਮ੍ਰਿਤ ਸਾਚਾ ਨਾਉ ਓਥੈ ਜਾਪੀਐ ਮਨ ਕਉ ਹੋਏ ਸੰਤੋਖ ਭੁੱਖਾ ਧਰਾਪੀਐ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਟਿਐ ਗੁਰ ਪ੍ਰਸਾਦ ਕਿਨੈ ਵਿਰਲੈ ਹਰ ਧਨ ਖਟਿਐ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵਾਉ ਚਿਤਵਣੀ ਉਦਮ ਕਰਉ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹ ਨਾਨਕ ਕੇ ਮੀਤ ਮਹੱਲਾ ਪੰਜਵਾ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਭਾਣੀਆ ਮਰੋ ਵਿਚਾਰੀ ਸੂਲ ਪੌੜੀ ਜੀਅ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਣਪ ਸਗਲ।

ਡੋਬਣ ਦੇ ਨਾ ਮਾ ਪਿਰੀ ਮਹੱਲਾ ਪੰਜਵਾ ਬਨ ਪੀਹਾਵਲੈ ਬਨ ਪੀਹਾਵਲੈ ਹਿਕ ਸਾਥੀ ਲਦਮ ਦੁਖ ਹਰਤਾ ਹਰ ਨਾਮਾ ਬਾਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਇਨ ਸਭ ਨਿਧਾਨ ਤੇਰਾ ਰੰਗ ਰਤਿਆ ਨਾ ਹੋਵੀ ਪਛੋ ਤਾਓ ਤੁਦ ਨੋ ਜਪਤਿਆ ਪਹੁੰਚ ਨਾ ਸਕੈ ਕੋਇ ਤੇਰੀ ਟੇਕ ਜਨ ਗੁਰ ਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਗੁਰ ਪਹਿ ਸਿਫਤ ਭੰਡਾਰ ਕਰਮੀ ਪਾਈਐ ਸਤਿਗੁਰ ਨਦਰ ਨਿਹਾਰ।

ਤੁਹਾਡ ਸਿਮਰਨ ਹਬ ਕਿਛ ਲਬਦਮ ਬਿਖਮ ਨਾ ਡਿਠਮ ਕੋਈ ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਪੌੜੀ ਜਿਸ ਪਤ ਰੱਖ

ਹਰ ਗੁਣ ਗਾਇਐ ਅੰਦਰ ਵਰਤੈ ਠਾਡ, ਪ੍ਰਭ ਚਿਤ ਆਇਐ ਪੂਰਨ ਹੋਵੈ ਆਸ, ਨਾਏ ਮਨ ਵਸਾਇਐ ਕੋਇ ਨ ਲੱਗੈ ਬਿਘਨ, ਆਪ ਗੁਵਾਇਐ ਗਿਆਨ ਪਦਾਰਥ ਮਤ, ਗੁਰ ਤੇ ਪਾਇਐ ਤਿੰਨ ਪਾਏ ਸਭੇ ਥੋਕ, ਜਿਸ ਆਪ ਦੇਵਾਇਐ ਤੂੰ ਸਭਨਾ ਕਾ ਖਸਮ, ਸਭ ਸਭ ਤੇਰੀ ਛਾਇਐ। ਸਲੋਕ ਮਹੱਲਾ ਪੰਜਵਾਂ। ਨਦੀ ਤਰੰਦੜੀ ਮੈਡਾ ਖੋਜ ਨਾ ਖੁੰਭੈ, ਮੰਜ ਮੁਹੱਬਤ ਤੇਰੀ ਤਉ ਸਹਿ ਚਰਣੀ ਮੈਂਡਾ ਹੀੜਾ, ਤਉ ਸਹਿ ਚਰਣੀ ਮੈਂਡਾ ਹੀੜਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਮਹੱਲਾ ਪੰਜਵਾਂ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸੇਈ, ਹਾਉ ਢੋਡੇਦੀ ਜਗ ਸਭਾਇਆ, ਜਨ

ਜਨਮ ਮਰਨ ਭਉ ਕਟਿਐ ਮਨਕਾ ਸ਼ਬਦ ਜਪ ਜਨਕਾ ਸ਼ਬਦ ਜਪ ਜਨਮ ਮਰਨ ਭਉ ਕਟਿਐ ਜਨਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ ਤਿਸ ਸਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ ਰੈਨ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ ਸਲੋਕ ਮਹੱਲਾ ਪੰਜਵਾ ਬਾਰ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ਤਉ ਸਹਿ ਸੇਤੀ ਲੱਗੜੀ ਡੋਰੀ ਨਾਨਕ ਅੰਨਦ ਸੇਤੀ ਬਨ ਗਾਹੀ ਮਹੱਲਾ ਪੰਜਵਾ ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜਪਿਐ ਨਾਉ ਤਿਨ ਸੰਗ ਸੰਗ ਨਾ ਕੀਚਈ ਨਾਨਕ ਜਿਨਾ ਆਪਣਾ ਸੁਆਉ ਪੌੜੀ ਸਾ ਵੇਲਾ ਪ੍ਰਵਾਨ ਜਿਤ ਸਤਿਗੁਰ ਭੇਟਿਆ ਹੋਆ ਸਾਧੂ ਸੰਗ।

0: ਧਿਆਨ ਦ੍ਰਿਸ਼ਟ ਸਮੇਟਿਆ
1: ਸਗਲ ਬ੍ਰਹਮ ਮੇਟਿਆ ਬ੍ਰਹ ਦੀ ਥਾਂ ਤੇ ਬ੍ਰਹਮ
0: ਨਦਰੀ ਨਦਰੀ ਆਇਆ ਇੱਕ ਸਗਲ ਬ੍ਰਹਮ ਮੇਟਿਆ ਨਦਰੀ ਆਇਆ ਇੱਕ ਸਗਲ ਬ੍ਰਹਮ ਮੇਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪੀਐ ਜਾਪ ਜੇ ਮੁਖ ਹੋ ਬੋ ਲੇਟਿਆ ਹੁਕਮੈ ਬੁਝ ਨਿਹਾਲ ਸੁਖ ਸੁਖੇਟਿਆ ਪਰਖ ਖਜਾਨੈ ਪਾਏ ਸੇ ਬਹੁੜ ਨਾ ਖੋਟਿਆ ਸਲੋਕ ਵਿਸ਼ੋਹੇ ਜੰਬੂਰ ਖਵੈ ਨਾ ਮੰਜਣ ਗਾਖੜੇ ਵਿਸ਼ੋਹੇ ਜੰਬੂਰ

0: ਕੇ ਪੜ੍ਹਨ ਲੱਗਿਆਂ ਧਿਆਨ ਰੱਖਣਾ
1: ਲਿਖਿਆ ਸਲੋਕ ਮਹੱਲਾ ਪੰਜਵਾਂ ਤੁਹਾਡੇ ਲਿਖਿਆ ਨਾਲ ਮਹੱਲਾ
0: ਪੰਜਵਾਂ ਨਹੀਂ ਨਹੀਂ ਨਹੀਂ ਜਿੱਥੇ ਸਲੋਕ ਲਿਖਿਆ ਉਹਦੇ ਨਾਲ ਮਹੱਲਾ ਪੰਜਵਾਂ ਲਿਖਿਆ ਨਹੀਂ ਹੋਣਾ
1: ਸਲੋਕ ਵਿਸ਼ੋਹੇ ਜੰਬੂਰ ਖਵੇ ਨਵਿਨ ਗਾਖੜੇ
2: ਸਲੋਕ ਹੀ ਹੋਣਾ
1: ਗੱਲਾਂ ਸਲੋਕ ਹੀ
0: ਸਲੋਕ ਹੀ ਹੈ ਇੱਥੇ ਵੈਸੇ ਵੀ
2: ਸਲੋਕ ਗੱਲਾਂ ਹੀ ਪੜ੍ਹਨਾ
0: ਹਾਂਜੀ ਬਸ ਇਹੀ ਬੇਨਤੀ ਕਰਨੀ ਸੀ ਇੱਥੇ ਮਹੱਲਾ ਪੰਜਵਾਂ ਨਹੀਂ ਹੈ ਤੇ ਹਮੇਸ਼ਾ ਧਿਆਨ ਰੱਖਣਾ ਇਹ ਇੱਥੇ ਨਹੀਂ ਜਿੱਥੇ ਵੀ ਗੁਰਬਾਣੀ ਪੜ੍ਹਦੇ ਆ ਨਾ ਆਪਾਂ ਪੂਰਾ ਧਿਆਨ ਰੱਖਣਾ ਚਾਹੀਦਾ ਕਈ ਵਾਰੀ ਅਸੀਂ ਰੁਟੀਨ ਦੇ ਵਿੱਚ ਬੋਲ ਜਾਂਦੇ ਹਾਂ ਅੱਖਰ ਕੋਲੋਂ ਵੀ ਬੋਲ ਜਾਂਦੇ ਹਾਂ ਕਈ ਵਾਰੀ ਰਹਿ ਵੀ ਜਾਂਦੇ ਨੇ ਰੁਟੀਨ ਕਰਕੇ ਤੇ ਧਿਆਨ ਰੱਖਣਾ ਜੀ ਦੁਆਰਾ ਪੜ੍ਹ ਦਿਓ ਇੱਥੋਂ
3: ਸਲੋਕ ਵਿਸ਼ੋਹੇ ਜੰਬੂਰ ਖਵੇ ਨਾ ਮੰਜਣ ਗਾਖੜੇ ਜੇ ਸੋ ਧਣੀ ਮਿਲਨ ਨਾਨਕ ਸੁਖ ਸੰਭੂਹ ਸੱਚ।

ਆਵੈ ਤਿਸ ਦੇਹ ਜਿਸੋ ਨੋ ਹੋਏ ਦਇਆਲ ਹਰ ਨਾਮ ਸੇ ਲੇਹ ਅਗਮ ਅਗੋਚਰ ਬੇਅੰਤ ਅੰਤ ਨਾ ਪਾਈਐ ਜਿਸੋ ਨੋ ਹੋਹੇ ਕਿਰਪਾਲ ਸੋ ਨਾਮ ਧਿਆਈਐ ਸਲੋਕ ਮਹੱਲਾ ਪੰਜਵਾਂ ਕੜਸੀਆ ਫਿਰਨ ਸੁਆਉ ਨਾ ਜਾਣਨ ਸੁੰਜੀਆਂ ਸੇਈ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲਦਮ ਖੋਜ ਛੱਡਿਆ ਉਜਾੜ ਤੈ ਸਹਿ ਦਿੱਤੀ ਵਾੜ ਨਾਨਕ ਖੇਤ ਨਾ ਛਿਜਈ ਪੌੜੀ ਆਰਾਧਿਆ ਸੱਚਾ।

ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨ ਪੁੰਨ ਪਾਪ ਸਲੋਕ ਮਹੱਲਾ ਪੰਜਵਾਂ।

0: ਧੂਤ ਦੇਨ ਚਮੋੜੀਐ ਜਿਣ ਜਿਣ ਲੈਨ ਰਲਾਏ ਜਿਣ ਜਿਣ ਲੈਨ ਰਲਾਏ ਇਹੋ ਇਹਨਾਂ ਲੋੜੀਐ ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀਐ ਭਰਮ ਕੋਟ ਮਾਇਆ ਖਾਈ ਕਹੋ ਕਿਤ ਬਿਦ ਤੋੜੀਐ ਗੁਰ ਪੂਰਾ ਆਰਾਧ ਬਿਖਮ ਦਲ ਫੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ।
1: ਸਲੋਕ ਮਹੱਲਾ ਪੰਜਵਾ। ਕਿਲ ਵਿਖ ਸਭੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜਹਿ ਨਾਨਕ ਬਿਸਰੈ ਨਾਉ। ਮਹੱਲਾ ਪੰਜਵਾ। ਨਾਨਕ ਸਤਿਗੁਰ ਭੇਟਿਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਪੌੜੀ ਸੋ ਸਤਿਗੁਰ ਤਨ ਧਨ ਜਿਨ ਪਰਮ ਗੜ ਤੋੜਿਆ ਸੋ ਸਤਿਗੁਰ ਵਾਹੋ ਵਾਹੋ ਜਿਨ ਹਰ ਸਿਉ ਜੋੜਿਆ ਨਾਮ ਨਿਧਾਨ ਅਖੁੱਟ।

0: ਸਨੇਹੀ ਓਛੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਹਿਓ ਮੈਂ ਲਾਹਾ ਕਹਿਤ ਕਬੀਰ ਸੁਨਹੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਘੁਰਾਈ ਗੁਜਰੀ ਸ੍ਰੀ ਨਾਮ ਦੇਵ ਜੀ ਕੇ ਪਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਰਾਜ ਦੇਹ ਤਾ ਕਵਨ ਬਡਾਈ ਜੋ ਭੀਖ ਮੰਗਾਵਹਿ ਤਾ ਘਿਆ ਕੱਟ ਜਾਈ ਜੋ ਭੀਖ ਮੰਗਾਵਹਿ ਜੋ ਭੀਖ ਮੰਗਾਵਹਿ ਤਾ ਕਿਆ ਘਟ ਜਾਈ ਤੂੰ ਹਰ ਭਜ ਮਨ ਮੇਰੇ ਪਦ ਨਿਰਬਾਨ ਬਹੁਰ ਨਾ ਹੋਏ ਤੇਰਾ ਆਵਨ ਜਾਨ ਰਹਾਉ ਸਭ ਤੈ ਉਪਾਈ ਭਰਮ ਭੁਲਾਈ ਜਿਸ ਤੂੰ ਦੇਵ ਹੈ ਤਿਸ ਹੈ ਬੁਝਾਈ ਸਤਿਗੁਰ ਮਿਲੈ ਤਾ ਸਹਸਾ ਜਾਈ ਕਿਸ ਹੋ ਪੂਜੋ ਦੂਜਾ ਨਦਰ ਨਾ ਆਈ ਏਕੈ ਪਾਥਰ ਕੀਜੈ ਭਾਉ ਦੂਜੈ ਪਾਥਰ ਤਰੀਐ ਭਾਉ ਏਕੈ ਪਾਥਰ ਕੀਜੈ ਭਾਉ ਦੂਜੈ ਪਾਥਰ ਧਰੀਐ ਪਾਉ ਜੇ ਉਹ ਦਿਓ ਤਾਂ ਉਹ ਪੀ ਦੇਵਾ ਕਹਿ ਨਾਮ ਦਿਓ ਹਮ ਹਰ ਕੀ ਸੇਵਾ ਗੁਜਰੀ ਘਰ ਪਹਿਲਾ ਮਲੈ ਨਾ ਲਾਛੈ ਪਾਰ ਮਲੋ ਪਰਮ ਲਿਓ ਬੈਠੋ ਰੀ ਆਈ ਆਵਤ ਕਿਨੈ ਨਾ ਪੇਖਿਓ ਕਵਨੈ ਜਾਣੈ ਰੀ ਬਾਈ ਕੌਣ ਕਹਿ ਕਿਣ ਬੁਝੀਐ ਰਮਈਆ ਆਕੁਲ ਰੀ ਬਾਈ ਰਹਾਉ ਜਿਉ ਆਕਾਸੈ ਪੰਖੀ ਅਲੋ ਖੋਜ ਨਿਰਖਿਓ ਨਾ ਜਾਈ ਖੋਜ ਨਿਰਖਿਓ ਨਾ ਜਾਈ ਜਿਉ ਜਲ ਮਾਝੈ ਮਾਛਲੋ ਮਾਰਗ ਪੇਖਣੋ ਨਾ ਜਾਈ ਜਿਉ ਆਕਾਸੈ ਘੜੂ ਅਲੋ ਮ੍ਰਿਗ ਤ੍ਰਿਸਨਾ ਭਰਿਆ ਨਾਮੇ ਚੇ ਸਵਾਮੀ ਬੀਠ ਲੋ ਜਿਨ ਤੀਨੈ ਜਰਿਆ
1: ਇੱਥੇ ਇੱਕ ਬੇਨਤੀ ਹੈ ਇਸ ਸ਼ਬਦ ਦੇ ਵਿੱਚ ਹੁਣ ਭਗਤ ਨਾਮਦੇਵ ਜੀ ਦੀ ਬਾਣੀ ਦੇ ਵਿੱਚ ਉੱਪਰ ਸਿਰਲੇਖ ਲਿਖਿਆ ਹੋਇਆ ਹੈ ਗੁਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਵਿੱਚ ਸ਼ਬਦ ਦੇ ਨਾਮ ਆਇਆ ਕਹਿ ਨਾਮ ਦਿਓ ਉੱਪਰ ਨਾਮ ਦੇਵ ਹੈ ਇੱਥੇ ਨਾਮ ਦਿਓ ਹੈ ਇਸੇ ਤਰ੍ਹਾਂ ਹੀ ਕਈ ਥਾਵਾਂ ਤੇ ਤ੍ਰਿਲੋਚਨ ਨਾਮ ਆਉਂਦਾ ਹੈ ਕਈ ਥਾਵਾਂ ਤੇ ਤ੍ਰਿਲੋਚਨ ਆਉਂਦਾ ਹੈ ਪੈਰ ਵਾਲੇ ਰਾਰੇ ਤੋਂ ਬਿਨਾਂ ਇਸੇ ਤਰ੍ਹਾਂ ਹੀ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੁਸੀਂ ਨਾਮ ਵੇਖੋਗੇ ਇਹ ਕੁਦਰਤੀ ਹੁਣ ਇੱਥੇ ਆ ਗਿਆ ਤੇ ਚਲੋ ਇਹ ਵਿਚਾਰ ਹੋ ਜਾਣੀ ਚਾਹੀਦੀ ਹੈ ਜਦੋਂ ਅੱਗੇ ਹੁਣ ਆਪਣੀ ਰਾਮਕਲੀ ਕੀ ਵਾਰ ਆਏਗੀ ਸਤੈ ਬਲਵੰਡ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਉਹਦੇ ਵਿੱਚ ਵੀ ਫਿਰ ਅਰਜੁਨ ਕਾਇਆ ਫੇਰ ਪਲਟੀ ਹੈ ਉੱਥੇ ਵੀ ਅਰਜੁਨ ਪਾਠ ਜੱਜੇ ਨੂੰ ਔਂਕੜ ਨਾਲ ਆਇਆ ਜਦੋਂ ਭਗਤ ਸਾਹਿਬਾਨਾਂ ਨੇ ਭੱਟ ਸਾਹਿਬਾਨਾਂ ਨੇ ਜਦੋਂ ਸਵਈਏ ਉਚਾਰਨ ਕੀਤੇ ਆ ਤਾਂ ਸਵਈਆਂ ਦੇ ਵਿੱਚ 19 ਵਾਰੀ ਅਰਜੁਨ ਜੱਜੇ ਨੂੰ ਔਂਕੜ ਦੇ ਨਾਲ ਲਿਖਿਆ ਹੋਇਆ ਆਇਆ ਹੈ ਸਵਈਆਂ ਦੇ ਵਿੱਚ ਸੋ ਭੱਟ ਸਾਹਿਬਾਨਾਂ ਨੇ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਉਸਤਤ ਕੀਤੀ ਹੈ ਉਦੋਂ ਉਹਨਾਂ ਨੇ 19 ਵਾਰ ਸਵਈਆਂ ਦੇ ਵਿੱਚ ਨਾਮ ਅਰਜੁਨ ਜੱਜੇ ਨੂੰ ਔਂਕੜ ਦੇ ਨਾਲ ਵਰਤਿਆ ਪਰ ਆਮ ਕਰਕੇ ਨਾਮ ਅਸੀਂ ਅਰਜਨ ਕਹਿੰਦੇ ਹਾਂ ਐੜਾ ਰਾਰਾ ਜੱਜਾ ਤੇ ਨੰਨਾ ਸੋ ਉਹਨਾਂ ਦੇ ਅਰਥ ਵੱਖਰੇ ਵੱਖਰੇ ਆ ਅਰਧ ਦਾ ਮਤਲਬ ਹੁੰਦਾ ਵੈਰੀ ਦੁਸ਼ਮਣ ਤੇ ਜੁਣ ਦਾ ਮਤਲਬ ਹੁੰਦਾ ਅੰਦਰਲਿਆਂ ਵਿਕਾਰਾਂ ਨੂੰ ਨਾਸ਼ ਕਰਨ ਵਾਲਾ ਉੱਥੇ ਅਧਿਆਤਮ ਦੀ ਗੱਲ ਕੀਤੀ ਹੈ ਭੱਟ ਸਾਹਿਬਾਨਾਂ ਨੇ ਤੇ ਉੱਥੇ ਉਹਨਾਂ ਨੇ ਮਹਾਰਾਜ ਜੀ ਦੇ ਨਾਮ ਨੂੰ ਅਰਜੁਨ ਵਜੋਂ ਲਿਖ ਲਿਆ ਹੈ ਸੱਤੇ ਬਲਵੰਡ ਨੇ ਵੀ ਉੱਥੇ ਅਰਜੁਨ ਜੱਜੇ ਨੂੰ ਔਂਕੜ ਦੇ ਨਾਲ ਲਿਖ ਲਿਆ ਹੈ ਸੋ ਇਸ ਤਰੀਕੇ ਆਪਣੇ ਭਾਵਨਾ ਦੇ ਵਹਿਣ ਵਿੱਚ ਵਹਿ ਕੇ ਵੀ ਸੋ ਕਈ ਵਾਰੀ ਬਹਿਣ ਦੇ ਵਿੱਚ ਵਹਿ ਕੇ ਜਿਵੇਂ ਤੁਸੀਂ ਵੇਖਿਆ ਹੋਣਾ ਕਵੀ ਸਾਹਿਬਾਨ ਉਹ ਵੱਖਰੇ ਵੱਖਰੇ ਨਾਵਾਂ ਨਾਲ ਇੱਕ ਬੰਦੇ ਨੂੰ ਸੰਬੋਧਨ ਕਰਦੇ ਆ ਹੁੰਦਾ ਤੇ ਉਹ ਮਨੁੱਖੀ ਹੈ ਉਹ ਉਸੇ ਮਨੁੱਖ ਨੂੰ ਕਈ ਵਾਰੀ ਚੰਦ ਵੀ ਕਹਿੰਦੇ ਆ ਕਈ ਵਾਰੀ ਤਾਰੇ ਵੀ ਕਹਿੰਦੇ ਆ ਕਈ ਵਾਰੀ ਫੁੱਲ ਵੀ ਕਹਿੰਦੇ ਆ ਕਈ ਵਾਰੀ ਸੂਰਜ ਵੀ ਕਹਿੰਦੇ ਆ ਹੁੰਦਾ ਤੇ ਉਹੀ ਬੰਦਾ ਨਾ ਪਰ ਜਿਹੋ ਜਿਹੀ ਭਾਵਨਾ ਪ੍ਰਗਟ ਕਰਨੀ ਹੁੰਦੀ ਹੈ ਉਹ ਜਿਹਾ ਉਹਨੂੰ ਨਾਮ ਦੇ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਜਿਹੜੇ ਗੁਰੂ ਸਾਹਿਬਾਨਾਂ ਦੇ ਨਾਮ ਨੇ ਉਹਨਾਂ ਵਿੱਚ ਤੇ ਚਲੋ ਕੇਵਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਨਾਮ ਦਾ ਹੀ ਫਰਕ ਆਇਆ ਅਰਜਨ ਤੇ ਅਰਜੁਨ ਬਾਕੀ ਥਾਵਾਂ ਤੇ ਅਰਜਨ ਮਿਲਦਾ ਹੈ ਪਰ ਭੱਟ ਸਾਹਿਬਾਨਾਂ ਨੇ ਜਿੱਥੇ ਵਰਤੋਂ ਕੀਤੀ ਹੈ ਉਹਨਾਂ ਨੇ 19 ਵਾਰ ਅਰਜੁਨ ਜੱਜੇ ਨੂੰ ਔਂਕੜ ਦੇ ਨਾਲ ਨਾਮ ਲਿਖਿਆ ਜਦੋਂ ਤੁਸੀਂ ਅਰਦਾਸ ਕਰਦੇ ਹਾਂ ਚੰਡੀ ਕੀ ਵਾਰ ਦੀ ਪਹਿਲੀ ਪੌੜੀ ਜਦੋਂ ਅਸੀਂ ਪੜ੍ਹਦੇ ਹਾਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸੁਹਾਏ ਫਿਰ ਅਰਜਨ ਹਰਗੋਬਿੰਦ ਉੱਥੇ ਜੱਜੇ ਨੂੰ ਔਂਕੜ ਨਹੀਂ ਉੱਥੇ ਅਸੀਂ ਅਰਜਨ ਕਹਿੰਦੇ ਹਾਂ ਸੋ ਇਸ ਕਰਕੇ ਇਹ ਫਰਕ ਥੋੜਾ ਬਹੁਤਾ ਕਿਤੇ ਹੁੰਦਾ। ਇੱਥੇ ਹੁਣ ਦੋਨੇ ਨਾਮ ਆ ਗਏ ਪਰ ਭਗਤ ਇੱਕੋ ਹੀ ਨੇ, ਭਗਤ ਨਾਮਦੇਵ ਜੀ। ਇਸ ਕਰਕੇ ਬੇਨਤੀ ਕੀਤੀ ਹੈ ਵੀ ਜਿਵੇਂ ਲਿਖਿਆ ਹੋਵੇ ਅਰਜਨ ਲਿਖਿਆ ਹੈ ਅਰਜਨ ਪੜ੍ਹ ਲੈਣਾ, ਅਰਜੁਨ ਲਿਖਿਆ ਹੋਇਆ ਹੈ ਅਰਜੁਨ ਪੜ੍ਹ ਲਓ, ਤ੍ਰਿਲੋਚਨ ਲਿਖਿਆ ਹੈ ਤਾਂ ਤ੍ਰਿਲੋਚਨ, ਤ੍ਰਿਲੋਚਨ ਲਿਖਿਆ ਹੈ ਤਾਂ ਤ੍ਰਿਲੋਚਨ। ਸੋ ਇਸ ਤਰੀਕੇ ਦੇ ਨਾਲ ਜਿਵੇਂ ਲਿਖਿਆ ਹੈ ਪਾਠਾਂ ਦਾ ਥੋੜਾ ਬਹੁਤਾ ਨਾਵਾਂ ਦਾ ਫਰਕ ਆਏਗਾ, ਪਰ ਇਹ ਨਹੀਂ ਸਮਝਣਾ ਵੀ ਉਹ ਨਾਮਦੇਵ ਕੋਈ ਹੋਰ ਹੈ, ਨਾਮਦੇਵ ਕੋਈ ਹੋਰ ਹੈ, ਇੱਕੋ ਹੀ ਨੇ, ਉਹਨਾਂ ਦੇ ਨਾਮ ਦੋ ਤਰੀਕਿਆਂ ਦੇ ਨਾਲ ਲਿਖੇ ਹੋਏ। ਹਾਂਜੀ।
0: ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੂਧ ਤਾ ਬਛਰੈ ਥਨੋ ਬਿਟਾ।

0: ਹੈ ਭਯੰਗਾ ਬਿਖ ਅੰਮ੍ਰਿਤ ਬਸ ਹੈ ਇੱਕ ਸੰਗਾ।
1: ਹਾਂਜੀ, ਪਿੱਛੇ ਪਾਠ ਹੈ ਜਿਹੜਾ ਅਵਰਨ ਫੂਲ ਅਨੂਪਨ ਪਾਵ। ਇਹ ਜੇ ਆਪਾਂ ਜਿਹੜੇ ਛਾਪੇ ਵਾਲੇ ਪਾਤਸ਼ਾਹ ਵਾਲੇ ਸਰੂਪ ਨੇ ਨਾ, ਉਹਨਾਂ ਦੇ ਵਿੱਚ ਨੰਨਾ ਵੱਖਰਾ ਬਹੁਤ ਛਾਪਿਆ ਹੋਇਆ, ਜ਼ਿਆਦਾਤਰ ਇੱਦਾਂ ਮਿਲੇਗਾ। ਇਹ ਪਾਠ ਜੋ ਪੁਰਾਤਨ ਜਾਂ ਟਕਸਾਲੀ ਪਾਠ ਹੈ ਉਹ ਇਸੇ ਤਰ੍ਹਾਂ ਜੋ ਇੱਥੇ ਪੜ੍ਹਿਆ ਆਪਾਂ ਨੇ, ਪਰ ਕਈ ਵਾਰੀ ਅਸੀਂ ਪਾਠ ਕਰਦਿਆਂ ਕਰਦਿਆਂ ਬੇਧਿਆਨੇ ਹੋ ਜਾਂਦੇ ਹਾਂ, ਉੱਥੇ ਨੰਨਾ ਵੱਖਰਾ ਪੜ੍ਹ ਜਾਂਦੇ ਹਾਂ। ਮੂਲ ਪਾਠ ਇਹ ਹੈ, ਹਾਂ, ਅਨੂਪ ਨਾ ਪਾਵੋ ਦੂਜਾ ਪਾਠ ਹੋ ਸਕਦਾ ਜੀ।
0: ਬਿਖ ਬਿਖ ਅੰਮ੍ਰਿਤ ਬਸ ਹੈ ਇੱਕ ਸੰਗਾ, ਧੂਪ ਦੀਪ ਨਹੀਂ ਬੇਦ ਹੈ ਬਾਸਾ, ਕੈਸੇ ਪੂਜ ਕਰਹਿ ਤੇਰੀ ਦਾਸਾ, ਤਨ ਮਨ ਅਰਪੋ ਪੂਜ ਚੜਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ, ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ, ਗੁਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ, ਕਾਹੇ ਭਇਆ ਸੰਨਿਆਸੀ।
2: ਇੱਥੇ ਜਿਹੜਾ ਪਾਠ ਹੋਇਆ ਹਿਰਦੈ ਕਮਲ ਘਟ ਬ੍ਰਹਮ ਨਾ ਚੀਨਿਆ ਵੀ ਕਈ ਥਾਵਾਂ ਤੇ ਲਿਖਿਆ ਹੋਇਆ, ਕਈ ਥਾਵਾਂ ਤੇ ਤੁਹਾਨੂੰ ਚੀਨਿਆ ਪਾਠ ਵੀ ਇੱਥੇ ਮਿਲੇਗਾ। ਸੋ ਇਹਦਾ ਵਿਸ਼ੇਸ਼ ਕਰਕੇ ਮਹਾਂਪੁਰਖਾਂ ਨੇ ਜ਼ਿਕਰ ਕੀਤਾ ਵੀ ਇਹ ਚੀਨਾ ਪਾਠ ਹੀ ਕਰਨਾ, ਪੈਰ ਵਿੱਚ ਹਲੰਤ ਲਾ ਕੇ ਭਾਰਾ ਕਰਕੇ ਚੀਨਿਆ ਨਹੀਂ ਬੋਲਣਾ, ਚੀਨਾ ਜਿਵੇਂ ਪਾਠ ਹੋਇਆ ਜਾਂ ਤੁਹਾਡੇ ਸਾਹਮਣੇ ਜਿਵੇਂ ਦਰਸ਼ਨ ਹੋ ਰਹੇ ਨੇ, ਚੀਨਿਆ ਪਾਠ ਕਈ ਥਾਵਾਂ ਤੇ ਆਉਂਦਾ, ਇਸ ਕਰਕੇ ਬੇਨਤੀ ਕੀਤੀ ਹੈ ਵੀ ਚੀਨਾ ਇੱਦਾਂ ਹੀ ਬੋਲਣਾ।

0: ਇੱਥੇ ਚੀਨਿਆ ਆ ਗਿਆ, ਇੱਥੇ ਚੀਨਿਆ ਹੀ ਕਰਨਾ।
1: ਹਾਂਜੀ, ਰਹਾਓ ਘਰ ਘਰ ਖਾਇਆ, ਪਿੰਡ ਵਧਾਇਆ, ਖਿੰਦਾ ਮੁੰਦਾ ਮਾਇਆ, ਭੂਮ ਮਸਾਣ ਕੀ ਭਸਮ ਲਗਾਈ, ਗੁਰ ਬਿਨ ਤਤ ਨਾ ਪਾਇਆ, ਕਾਏ ਜਪ ਹੋਰੇ ਕਾਏ ਤਪ ਹੋਰੇ, ਕਾਏ ਬਿਲੋਭ ਹੋ ਪਾਣੀ, ਲੱਖ ਚੌਰਾਸੀ ਜਿਨ ਉਪਾਈ, ਸੋ ਸਿਮਰ ਹੋ ਨਿਰਬਾਣੀ, ਕਾਏ ਕਮੰਡਲ ਕਾਪੜੀ ਯਾਰੇ, ਅੱਠ ਸੱਠ ਕਾਏ ਫਿਰਾਹੀ, ਬਦਤ ਤਿਰਲੋਚਨ ਸੁਨ ਰੇ ਪ੍ਰਾਣੀ, ਕਾਣ ਬਿਨ ਗਾਹ ਕੇ ਪਾਹੀ ਗੁਜਰੀ, ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਔਤਰੈ, ਅਰੀ ਬਾਈ ਗੋਬਿਦ ਨਾਮ ਮਤ ਬੀਸਰੈ, ਰਹਾਓ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬੇਸਵਾ ਜੋਨ ਵਲ ਵਲ ਔਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵਲ ਵਲ ਔਤਰੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਔਤਰੈ, ਅੰਤ ਕਾਲ ਨਾਰਾਇਣ ਸਿਮਰੈ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਖਤਾ, ਪੀਤੰਬਰ ਵਾ ਕੇ ਹਿਰਦੈ ਬਸੈ, ਗੁਜਰੀ ਸ੍ਰੀ ਜੈ ਦੇਵ ਜੀਓ ਕਾ ਪਦਾ ਘਰ ਚੌਥਾ।
0: ਇੱਥੇ ਬੇਨਤੀ ਹੈ ਸਪੈਸ਼ਲੀ ਜਿਨ੍ਹਾਂ ਕੋਲ ਲੜੀ ਵਾਰ ਪੋਥੀ ਸਾਹਿਬ ਪ੍ਰਕਾਸ਼ ਨੇ, ਕਿ ਆਪ ਜੀ ਨੇ ਜ਼ਰੂਰ ਕਿਰਪਾ ਕਰਕੇ ਧਿਆਨ ਦੇ ਨਾਲ ਅੱਖਰ ਵੇਖਣੇ ਨੇ। ਆਮ ਬੋਲੀ ਦੇ ਵਿੱਚ ਇਹ ਅੱਖਰ ਨਹੀਂ ਭਗਤ ਜੈਦੇਵ ਜੀ ਦੇ ਪਦੇ ਦੇ ਆਉਂਦੇ, ਸੋ ਇਸ ਕਰਕੇ ਪਾਠ ਵੀ ਥੋੜ੍ਹਾ ਭਾਈ ਸਾਹਿਬ ਸਲੋਹ ਕਰ ਦੇਣਗੇ।
2: ਬੰਗਾਲੀ ਦੇ ਸ਼ਬਦ ਨੇ,
0: ਹਾਂਜੀ, ਸੋ ਇਹ ਬੰਗਾਲੀ ਬੋਲੀ ਦੇ ਸ਼ਬਦ ਨੇ, ਇਸ ਕਰਕੇ ਇਹ ਤੁਸੀਂ ਬਾਕੀ ਵੀ ਵੈਸੇ ਧਿਆਨ ਨਾਲ, ਜ਼ਿਆਦਾ ਧਿਆਨ ਨਾਲ ਵੇਖਿਓ, ਪਰ ਲੜੀਵਾਰ ਪੋਥੀ ਸਾਹਿਬ ਵਾਲਿਆਂ ਨੂੰ ਬੇਨਤੀ ਹੈ ਕਿ ਵਿਸ਼ੇਸ਼ ਕਰਕੇ ਇਹਦੇ ਉੱਤੇ ਧਿਆਨ ਦਿਓ। ਹਾਂਜੀ,
1: ਗੁਜਰੀ ਸ੍ਰੀ ਜੈ ਦੇਵ ਜੀਓ ਕਾ ਪਦਾ ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਦ ਪੁਰਖ ਮਨੋਪੇਮੰ, ਸਤ ਆਦਿ ਭਾਵ ਰਤੰ, ਪਰਮਦ ਪੁਤੰ ਪਰਕ੍ਰਿਤ ਪਰੰ, ਜਦ ਚਿੰਤ ਸਰਬਗਤੰ, ਕੇਵਲ ਰਾਮ ਨਾਮ ਮਨੋਰਮੰ, ਬਦ ਅੰਮ੍ਰਿਤ ਤਤਮਯੰ, ਨ ਦਨੋਤ ਜਾ ਸਮਰਣੇਨ, ਜਨਮ ਜਰਾਦ ਮਰਨ ਭਯੰ, ਰਹਾਓ ਇੱਛਸ ਜਮਾਦ ਪਰਾਪਯੰ, ਜਸ ਸਵਸਥ ਸੁਕ੍ਰਿਤ ਕ੍ਰਿਤੰ, ਭਾਵ ਭੂਤ ਭਾਵ ਸਮਭਯੰ, ਪਰਮੰ ਪ੍ਰਸੰਨ ਮਿਦੰ, ਲੋਭਾਦ ਦ੍ਰਿਸ਼ਟ ਪਰਗ੍ਰਹੰ, ਜਦ ਬਿਦ ਆਚਰਣੰ, ਤਜ ਸਕਲ ਦੁਹ ਕ੍ਰਿਤ ਦੁਰਮਤੀ, ਭਜ ਚਕਰ ਧਰ ਸਰਣੰ, ਹਰ ਭਗਤ ਨਿਜ ਨਹਿ ਕੇਵਲਾ, ਰਿਦ ਕਰਮਣਾ ਬਚਸਾ, ਜੋਗੇਨ ਕਿੰਗ ਜਗੇਨ ਕਿੰਗ, ਦਾਨੇਨ ਕਿੰਗ ਤਪਸਾ, ਗੋਬਿੰਦ ਗੋਬਿੰਦੇਤ ਜਪ ਨਰ, ਸਕਲ ਸਿੱਧ ਪਦੰ, ਜੈ ਦੇਵ ਆਯੋ ਤਸ ਸਫਟੰ, ਭਾਵ ਭੂਤ ਸਰਬਗਤੰ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰਪ੍ਰਸਾਦ, ਰਾਗ ਦੇਵ ਗੰਧਾਰੀ ਮਹੱਲਾ ਚੌਥਾ, ਘਰ ਪਹਿਲਾ।
0: ਇਹ ਹੁਣ ਰਾਗ ਦੇਵ ਗੰਧਾਰੀ ਇੱਥੇ ਪ੍ਰਾਰੰਭ ਹੋਇਆ ਚੌਥੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦਾਂ ਦੇ ਨਾਲ। ਇਸ ਰਾਗ ਨੂੰ ਦੇਵ ਗੰਧਾਰੀ ਨੂੰ ਗਾਉਣ ਦਾ ਜਿਹੜਾ ਸਮਾਂ ਹੈ ਉਹ ਦਿਨ ਦਾ 9 ਤੋਂ 12 ਵਜੇ ਤੱਕ ਦਾ ਹੁੰਦਾ ਹੈ। ਜਿਹੜਾ ਗੁਜਰੀ ਦਾ ਸਮਾਂ ਹੈ ਉਹੀ ਦੇਵ ਗੰਧਾਰੀ ਦਾ ਸਮਾਂ ਹੈ, ਸੋ ਇਸ ਕਰਕੇ 9 ਤੋਂ 12 ਵਜੇ ਤੱਕ ਜਿਹੜਾ ਦਿਨ ਵਾਲਾ ਪਹਿਰ ਹੈ, ਦੁਪਹਿਰ ਹੋਣ ਤੋਂ ਪਹਿਲਾਂ 9 ਤੋਂ 12 ਸਾਢੇ ਕੁ 12 ਵਜੇ ਤੱਕ ਰਾਗੀ ਸਿੰਘ ਇਸ ਰਾਗ ਦੇਵ ਗੰਧਾਰੀ ਦਾ ਕੀਰਤਨ ਕਰਦੇ। ਹਾਂਜੀ,
1: ਸੇਵਕ ਜਨ ਬਨੇ ਠਾਕੁਰ ਲਿਵ ਲਾਗੇ, ਜੋ ਤੁਮਰਾ ਜਸ ਕਹਤੇ ਗੁਰਮਤ, ਤਿੰਨ ਮੁਖ ਭਾਗ ਸੁਭਾਗੇ, ਰਹਾਓ ਟੂਟੇ ਮਾਇਆ ਕੇ ਬੰਧਨ ਫਾਹੇ, ਹਰ ਰਾਮ ਨਾਮ ਲਿਵ ਲਾਗੇ, ਹਮਰਾ ਮਨ ਮੋਹਿਓ ਗੁਰਮੋਹਨ, ਹਮ ਬਿਸਮ ਭਈ ਮੁਖ ਲਾਗੇ, ਸਗਲੀ ਰਹਿਣ ਸੋਈ ਅੰਧਿਆਰੀ, ਗੁਰ ਕਿੰਚਤ ਕਿਰਪਾ ਜਾਗੇ, ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ, ਮੋਹੇ ਤੁਮ ਸਰ ਅਵਰ ਨਾ ਲਾਗੇ, ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੈ ਕਿਤ ਗੱਲੀ, ਹਰ ਕੇ ਸੰਤ ਬਤਾਵ ਹੋ ਮਾਰਗ, ਹਮ ਪੀਛੈ ਲਾਗ ਚੱਲੀ, ਰਹਾਓ ਪ੍ਰਿਯ ਕੇ ਬਚਨ ਸੁਖਾਨੇ ਹੀਅਰੈ, ਇਹ ਚਾਲ ਬਨੀ ਹੈ ਭਲੀ, ਲਟੁਰੀ ਮਧੁਰੀ ਠਾਕੁਰ ਭਾਈ, ਉਹ ਸੁੰਦਰ ਹਰ ਢੁੱਲ ਮਿਲੀ, एको प्रयो सखिया सब प्रिय की, जो भावे पिर सा भली, नानक गरीब क्या करे बेचारा, हर भावे तित राहे चली, देव गंधारी मेरे मन मुख हर हर हर बोलिया, गुरमुख रंग चलूलै राती, हर प्रेम पिनी मेरी हर प्रेम पिनी चोलिया, गुरमुख रंग चलूलै राती, हर प्रेम पिनी चोलिया, रहाओ हो फिरो दीवानी आवल बावल, तिस कारण हर ढोलिया, कोई मेलै मेरा प्रीतम प्यारा, हम तिसकी गुल गोलिया, सतगुर पुरख मनावहो अपना, हर अमृत पी झोलिया।

0: ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਜੂਠਾਰੀ ਹਮਰੇ ਜੀ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਣ ਕੂੜਿਆਰੀ ਹਮਰੀ ਮੁਦਰ ਨਾਮ ਹਰ ਸੁਆਮੀ ਰਿਦ ਅੰਤਰ ਦੁਸ਼ਟ ਦੁਸ਼ਟਾਰੀ ਜੋ ਭਾਵੈ ਤਉ ਰਾਖਹੁ ਸੁਆਮੀ ਜਨ ਨਾਨਕ ਸਰਣ ਤੁਮਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ ਜੋ ਬੇਸੁਆ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਧਰਕਟੀ ਰਹਾਉ ਜਿਨਕੈ ਹਿਰਦੈ ਨਾਹੇ ਹਰ ਸੁਆਮੀ ਤੇ ਬਿਗੜ ਰੂਪ ਬੇਰਖਟੀ ਜੋ ਨਿਗੁਰਾ ਬਹੁ ਬਾਤਾ ਜਾਣੈ ਉਹ ਹਰ ਦਰਗਹਿ ਹੈ ਭ੍ਰਸ਼ਟੀ ਜੋ ਨਿਗੁਰਾ ਬਹੁ ਬਾਤਾ ਜਾਣੈ ਉਹ ਹਰ ਦਰਗਹਿ ਹੈ ਭ੍ਰਸ਼ਟੀ ਜਿਨ ਕਉ ਦਯਾਲ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪੱਗ ਚਕਟੀ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਿਗੁਰ ਪਾਸੈ ਛੁਕਟੀ ਸ਼ੱਕਾ ਇੱਕ
1: ਇਹ ਜਿਹੜਾ ਸ਼ਬਦ ਆਇਆ ਹੈ ਖਾਸ ਕਰਕੇ ਵਿਦਿਆਰਥੀ ਸਰੋਤਾ ਜਨ ਉਹਨਾਂ ਦੇ ਚਰਣਾਂ ਵਿੱਚ ਬੇਨਤੀ ਹੈ ਇਹ ਜਿਹੜੇ ਤੁਕਾਂਤ ਆਏ ਹਨ ਪਿਛਲੀਆਂ ਦੋ ਪੰਕਤੀਆਂ ਨੇ ਜਿਨ ਕੋ ਦਯਾਲ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪੱਗ ਚਕਟੀ ਕੱਕਾ ਵਿਚਾਲੇ ਹੈ ਚਟਕੀ ਨਹੀਂ ਕਹਿਣਾ ਕਈ ਵਾਰੀ ਕਾਹਲੀ ਵਿੱਚ ਪਾਠ ਚਟਕੀ ਵੀ ਨਿਕਲ ਜਾਂਦਾ ਖਿਆਲ ਰੱਖਣਾ ਦੂਸਰੀ ਪੰਕਤੀ ਹੈ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਿਗੁਰ ਪਾਤਸ਼ਾਹ ਛੁਕਟੀ ਇਹ ਵੀ ਕਈ ਵਾਰੀ ਛੁਟਕੀ ਪਾਠ ਪੜ੍ਹਿਆ ਜਾਂਦਾ ਅਤੇ ਇਸ ਪਾਠ ਪੜ੍ਹਨ ਵੇਲੇ ਬਹੁਤ ਧਿਆਨ ਰੱਖਣਾ ਹੈ ਪਾਠ ਚਕਟੀ ਅਤੇ ਛੁਕਟੀ ਵਿਚਾਲੇ ਕੱਕਾ ਛੁਟਕੀ ਨਹੀਂ ਕਰਨਾ ਚਟਕੀ ਨਹੀਂ ਕਰਨਾ ਅਤੇ ਇਹ ਪੂਰਾ ਖਿਆਲ ਰੱਖਣਾ ਹੈ ਬਾਕੀ ਇਹ ਜੋ ਛੇ ਸ਼ਬਦ ਆਏ ਨੇ ਇਹਨਾਂ ਦੇ ਸਿਰਲੇਖ ਪਹਿਲੇ ਸ਼ਬਦ 'ਤੇ ਹੀ ਗੁਰੂ ਮਹਾਰਾਜ ਨੇ ਮਹੱਲਾ ਲਿਖਿਆ ਫਿਰ ਬਾਕੀ ਜਿਹੜੇ ਪੰਜ ਸ਼ਬਦ ਆਏ ਨੇ ਕਿਉਂਕਿ ਛੇ ਸ਼ਬਦਾਂ ਦੇ ਜੋੜ ਨੂੰ ਸ਼ੱਕਾ ਕਹਿੰਦੇ ਨੇ ਸ਼ੱਕਾ ਇੱਕ ਇੱਥੇ ਛੇ ਸ਼ਬਦ ਸੰਪੂਰਨ ਹੋਏ ਨੇ ਅਤੇ ਪਰ ਮਹੱਲਾ ਚੌਥਾ ਇੱਕੋ ਵਾਰੀ ਲਿਖਿਆ ਅਤੇ ਅੱਗੇ ਪੰਜ ਵਾਰੀ ਦੇਵਗੰਧਾਰੀ ਹੀ ਇਕੱਲਾ ਲਿਖਿਆ ਇੱਕੋ ਸਤਿਗੁਰੂ ਦੀ ਬਾਣੀ ਹੋਣ ਕਰਕੇ ਅਤੇ ਮਹੱਲਾ ਵਾਰ ਵਾਰ ਨਹੀਂ ਲਿਖਿਆ ਅਤੇ ਅੱਗੇ ਵੀ ਇਸੇ ਤਰ੍ਹਾਂ ਹੀ ਬਾਣੀ ਆਰੰਭ ਹੋ ਰਹੀ ਹੈ ਅਤੇ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ
2: ਭਾਈ ਜੀ ਨੇ ਵੈਸੇ ਦੱਸ ਦਿੱਤਾ ਪਰ ਜਿਹੜਾ ਅੰਕ ਲਿਖਿਆ ਹੋਇਆ ਸ਼ੱਕਾ ਇੱਕ ਕਹਿਣਾ ਹੈ ਆਮ ਕਰਕੇ ਸੁਣਿਆ ਸ਼ੱਕਾ ਪਹਿਲਾਂ ਕਈ ਵਾਰੀ ਕਹਿ ਦਿੰਦੇ ਸ਼ੱਕਾ ਇੱਕ ਜਿਵੇਂ ਬਾਈ ਜੀ ਨੇ ਦੱਸ ਦਿੱਤਾ ਵੀ ਛੇ ਸ਼ਬਦਾਂ ਦੇ ਜੋੜ ਨੂੰ ਸ਼ੱਕਾ ਕਹਿ ਦਿੰਦੇ ਆ ਸੋ ਇਸ ਕਰਕੇ ਸ਼ੱਕਾ ਇੱਕ ਇੱਕ ਸ਼ੱਕਾ ਹੋ ਗਿਆ ਹੁਣ ਇੱਥੇ ਛੇ ਸ਼ਬਦਾਂ ਦੇ ਜੋੜ ਦਾ ਇਹਦਾ ਭਾਵ ਹੀ ਲੈ ਲੈਣਾ ਪਰ ਸ਼ੱਕਾ ਪਹਿਲਾਂ ਨਹੀਂ ਕਹਿਣਾ ਹਾਂਜੀ
0: ਦੇਵ ਗੰਧਾਰੀ

ਸਭ ਮਹਿ ਏਕ ਸਮਾਈਐ ਘਟ ਅਵ ਘਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈਐ ਉਸਤਤ ਕਰਹਿ ਸੇਵਕ ਮੁਨ ਕੇਤੇ ਤੇਰਾ ਅੰਤ ਨਾ ਕਤਹੂ ਪਾਈਐ ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ ਦੇਵ ਗੰਧਾਰੀ ਮਾਈ ਹੋਣਹਾਰ ਸੋ ਹੋਈਐ।

ਸੈਲ ਭਰੇ ਅਭਿਮਾਨੀ ਕਬ ਸਾਧੂ ਸੰਗਤ ਹੋਈਐ ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਹ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮਾਈ ਸੁਨਤ ਸੋਚ ਭੈ ਡਰਤ ਮੇਰ ਤੇਰ ਤਜਉ ਅਭਿਮਾਨਾ ਸਰਨ ਸੁਆਮੀ ਕੀ ਪਰਤ ਰਹਾਓ ਜੋ ਜੋ ਕਹੈ ਸੋਈ ਭਲ ਮਾਨੋ ਨਾਹਿਨ ਕਾ ਬੋਲ ਕਰਤ ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਅਨਪ ਜਰਤ ਨਿਰਗੁਣ ਕਰੂਪ ਕੁਲਹੀਣ ਨਾਨਕ ਨਿਰਗੁਣ ਕਰੂਪ ਕੁਲਹੀਣ ਨਾਨਕ ਹਉ ਅਨੰਦ ਰੂਪ ਸੁਆਮੀ ਭਰਤ ਦੇਵ ਗੰਧਾਰੀ ਮਨ ਹਰ ਕੀਰਤ ਕਰ।

ਸੁਖ ਆਇਓ ਭੈ ਭਰਮ ਬਿਨਾਸੇ, ਕਿਰਪਾਲ ਹੋਏ ਪ੍ਰਭ ਜਬ ਹੂ, ਕਹੋ ਨਾਨਕ ਮੇਰੇ ਪੂਰੇ ਮਨੋਰਥ, ਸਾਧ ਸੰਗ ਤਜ ਲਭ ਹੂੰ ਦੇਵ ਗੰਧਾਰੀ, ਮਨ ਜਾਉ ਆਪਣੇ ਪ੍ਰਭ ਭਾਵਾਉ, ਨੀਚ ਅਤ ਨਾਨਾ ਹੋਏ ਗਰੀਬ ਬੁਲਾਵਾਉ ਰਹਾਉ, ਅਨੇਕ ਅਡੰਬਰ ਮਾਇਆ ਕੇ ਬਿਰਥੇ, ਤਾਸੋ ਪ੍ਰੀਤ ਘਟਾਵਾਉ, ਜੋ ਆਪਣੋ ਸੁਆਮੀ ਸੁਖ ਮਾਨੈ ਤਾ ਮਹਿ ਸੋਭਾ ਪਾਵਾਉ, ਦਾਸਨ ਦਾਸ ਰੇਣ ਦਾਸਨ ਕੀ

ਗਤ ਪਾਵ ਹੈ ਸੁਖ ਸਹਿਜ ਆਨੰਦਾ, ਕਾਟੇ ਜਮ ਕੇ ਫਾਹਾ ਰਹਾਉ। ਖੋਜਤ ਖੋਜਤ ਖੋਜ ਵਿਚਾਰਿਓ, ਖੋਜਤ ਖੋਜਤ ਖੋਜ ਵਿਚਾਰਿਓ, ਹਰ ਸੰਤ ਜਨਾ ਪਹਿ ਆਹਾ, ਤਿਨਾ ਪ੍ਰਾਪਤ ਏਹੋ ਨਿਧਾਨਾ, ਜਿਨ ਕੈ ਕਰਮ ਲਿਖਾਹਾ, ਸੇ ਬੜਭਾਗੀ ਸੇ ਪਤਵੰਤੇ, ਸੇਈ ਪੂਰੇ ਸਾਹਾ, ਸੁੰਦਰ ਸੁਗੜ ਸਰੂਪ ਤੇ ਨਾਨਕ।

ਮਾਰਗ ਸਾਧਿਓ ਭਇਓ ਅਨੁਗ੍ਰਹ ਮਿਟਿਓ ਮੋਰਚਾ ਅਮੋਲ ਪਦਾਰਥ ਲਾਧਿਓ ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ਦੇਵ ਗੰਧਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੈ।

ਜਵਾ ਚੰਚਲ ਸੁਪਨੇ ਹੀ ਉਰਜਾਇਓ ਇਤਨੀ ਨਾ ਬੂਝੈ ਕਬਹੂ ਚਲਣਾ ਇਤਨੀ ਨਾ ਬੂਝੈ ਕਬਹੂ ਚਲਣਾ ਬਿਕਲ ਭਇਓ ਸੰਗ ਮਾਇਓ ਰਹਾਓ ਕੁਸਮ ਰੰਗ ਸੰਗ ਰਸ ਰਚਿਆ ਬਿਖਿਆ ਏਕ ਉਪਾਇਓ ਲੋਭ ਸੁਣੈ ਮਨ ਸੁਖ ਕਰ ਮਾਨੈ ਬੇਗ ਤਹਾ ਉਠ ਧਾਇਓ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰੇ ਆਇਓ ਕਰੀ ਕਿਰਪਾ ਪਾਰ ਬਹਿਮ ਸੁਆਮੀ ਨਾਨਕ ਲੀਓ ਸਮਾਇਓ ਦੇਵ ਗੰਧਾਰੀ ਪੰਜਵਾ ਸਰਬ ਸੁਖਾ ਗੁਰ ਚਰਨਾ ਕਲਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹੇ ਤਰਨਾ ਰਹਾਉ ਪੂਜਾ ਅਰਚਾ ਸੇਵਾ ਬੰਧਨ ਇਹ ਟਹਿਲ ਮੋਹੇ ਕਰਨਾ ਬਿਗਸੈ ਮਨ ਹੋਵੈ ਪਰਗਾਸਾ ਬਹੁਰ ਨਾ ਗਰਬੈ ਪਰਨਾ ਸਫਲ ਮੂਰਤ ਪਰਸੋ

0: ਪ੍ਰਸਾਦ ਕੀ ਸਰਨਾ ਦੇਵ ਗੰਧਾਰ ਮਹੱਲਾ ਪੰਜਵਾ
1: ਇੱਥੇ ਹੁਣ ਦੇਵ ਗੰਧਾਰ ਹੀ ਲਿਖਿਆ ਹੋਇਆ ਹੈ ਇੱਥੇ ਬਿਹਾਰੀ ਵੀ ਨਹੀਂ ਆਈ ਬਾਈ ਜੀ ਨੇ ਬਹੁਤ ਵਿਸਥਾਰ ਨਾਲ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀ ਵਾਰੀ ਵਾਰੀ ਉਹੀ ਬੇਨਤੀ ਹੈ ਜਿਵੇਂ ਲਿਖਿਆ ਹੈ ਉਵੇਂ ਪੜ੍ਹ ਲੈਣਾ ਇਹਦੇ ਵਿੱਚ ਕੋਈ ਪਿਛਲੇ ਸਕਰੀਨ ਦੇ ਉੱਪਰ ਦੇਵ ਗੰਧਾਰ ਹੀ ਲਿਖਿਆ ਹੋਇਆ ਹੈ ਇਹ ਕੁਝ ਦਿਨ ਪਹਿਲਾਂ ਜਦੋਂ ਮੈਂ ਤੁਹਾਨੂੰ ਸਕਰੀਨ ਤੇ ਉਹਦੇ ਵਿਖਾਇਆ ਸੀ ਜਦੋਂ ਰਾਜਨ ਭਾਗਨ ਪਾਠ ਦੀ ਗੱਲ ਆਈ ਸੀ ਨਾ ਤਾਂ ਉਦੋਂ ਸਕਰੀਨ ਤੇ ਰਾਜਨਾ ਭਾਗਨਾ ਪਾਠ ਲਿਖਿਆ ਹੋਇਆ ਦਰਸ਼ਨ ਤੁਸੀਂ ਕੀਤੇ ਸੀ ਇਸੇ ਤਰ੍ਹਾਂ ਤੇ ਕਈ ਥਾਵਾਂ ਦਾ ਫਰਕ ਆਉਂਦਾ ਹੈ ਉਹ ਪਹਿਲਾਂ ਆਪਣੀਆਂ ਵਿਚਾਰਾਂ ਹੋ ਚੁੱਕੀਆਂ ਨੇ ਵੀ ਵੱਖਰੇ ਵੱਖਰੇ ਖਿਆਲ ਨੇ ਸਾਰਿਆਂ ਦੇ ਵਿਦਵਾਨਾਂ ਦੀ ਵੱਖਰੀ ਵੱਖਰੀ ਰਾਏ ਹੈ ਉਹ ਆਪਣੇ ਤਰੀਕੇ ਦੇ ਨਾਲ ਕੁਝ ਨਾ ਕੁਝ ਚੇਂਜ ਕਰਦੇ ਹੀ ਰਹਿੰਦੇ ਆ ਸਮੇਂ ਦੇ ਨਾਲ ਜਿੰਨੀਆਂ ਵੀ ਤੁਸੀਂ ਐਡੀਸ਼ਨ ਵੇਖੋਗੇ ਮਹਾਰਾਜ ਜੀ ਦੇ ਸਰੂਪ ਸਾਹਿਬਾਨਾਂ ਦੇ ਗੁਰਬਾਣੀ ਦੀਆਂ ਪੋਥੀ ਸਾਹਿਬਾਨਾਂ ਜਿਨ੍ਹਾਂ ਦੇ ਵੀ ਦਰਸ਼ਨ ਕਰੋਗੇ ਉਹ ਸਮੇਂ ਸਮੇਂ ਨਾਲ ਫਿਰ ਇਹੀ ਕਹਿ ਸਕਦੇ ਹਾਂ ਵੀ ਜਦੋਂ ਨਹੀਂ ਪੈ ਭਾਵ ਨਹੀਂ ਹੁੰਦੀ ਫਿਰ ਉਹ ਮਹਾਰਾਜ ਜੀ ਦੇ ਸਰੂਪਾਂ ਦੇ ਉੱਪਰ ਕਲਮ ਚਲਾਉਂਦੇ ਹੀ ਰਹਿੰਦੇ ਆ ਪਹਿਲਾਂ ਸਾਨੂੰ ਆਹ ਨਹੀਂ ਸੀ ਸਮਝ ਆਇਆ ਪਾਠ ਹੁਣ ਨਹੀਂ ਇਹਦੇ ਅਰਥ ਹੋਰ ਤਰੀਕੇ ਨਾਲ ਵੀ ਕੀਤੇ ਜਾ ਸਕਦੇ ਆ ਜਿਵੇਂ ਜਿਵੇਂ ਬੋਲੀ ਮਾਡਰਨਾਈਜ਼ ਹੁੰਦੀ ਆ ਜਿਵੇਂ ਜਿਵੇਂ ਬੋਲੀ ਦੇ ਵਿੱਚ ਫਰਕ ਆਉਂਦਾ ਤਬਦੀਲੀਆਂ ਆਉਂਦੀਆਂ ਨੇ ਉਵੇਂ ਉਵੇਂ ਫਿਰ ਉਹ ਐਡੀਸ਼ਨ ਦੇ ਵਿੱਚ ਵੀ ਉਦਾਂ ਦਾ ਕੁਝ ਕਰਦੇ ਰਹਿੰਦੇ ਆ ਕਈ ਵਾਰੀ ਤੁਸੀਂ ਇੱਦਾਂ ਵੀ ਵੇਖੋਗੇ ਜਿਹੜੀਆਂ ਪਹਿਲਾਂ ਛਪੀਆਂ ਹੋਈਆਂ ਐਡੀਸ਼ਨਾਂ ਨੇ ਉਹਨਾਂ ਵਿੱਚ ਕੁਝ ਚੇਂਜ ਕਰ ਦਿੱਤਾ ਫਿਰ ਉਹ ਲੱਗਿਆ ਵੀ ਨਹੀਂ ਇਹ ਠੀਕ ਫਿਰ ਵਾਪਸ ਉਸੇ ਤਰ੍ਹਾਂ ਕਰ ਦਿੱਤਾ ਸੋ ਇਸ ਕਰਕੇ ਕਦੇ ਉਹ ਬਿੰਦੀਆਂ ਲਾ ਦਿੱਤੀਆਂ ਹਲੰਤ ਲਾ ਦਿੱਤੇ ਬਿਹਾਰੀਆਂ ਸਿਹਾਰੀਆਂ ਲਾ ਦਿੱਤੀਆਂ ਅਜੇ ਤੇ ਤੁਸੀਂ ਮਾਰੂ ਰਾਗ ਆਉਣ ਦਿਓ ਫਿਰ ਤੁਹਾਨੂੰ ਪਤਾ ਲੱਗੇਗਾ ਕਈ ਥਾਵਾਂ ਤੇ ਸਿਰਲੇਖ ਵੀ ਬਦਲੇ ਹੋਏ ਆ ਸੋ ਉਹ ਜ਼ਿਆਦਾ ਹੁਣ ਆਪਾਂ ਇੱਥੇ ਵਿਸਥਾਰ ਨਹੀਂ ਕਰਨਾ ਜਿਹੜੀ ਚੀਜ਼ ਜਿੱਥੇ ਆਏਗੀ ਉੱਥੇ ਦੱਸੀ ਜਾਏਗੀ ਸੋ ਇਹ ਬੇਨਤੀ ਹੈ ਵੀ ਸਕਰੀਨ ਦੇ ਉੱਪਰ ਭਾਵੇਂ ਲਿਖਿਆ ਦੇਵ ਗੰਧਾਰੀ ਹੈ ਇਸ ਤਰੀਕੇ ਦੇ ਨਾਲ ਤਾਂ ਹੁਣ ਸ੍ਰੀ ਰਾਗ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਸੀ ਉੱਥੇ ਤਿੰਨ ਵਾਰ ਮਹੱਲਾ ਆਇਆ ਸੀ ਉੱਥੇ ਮਹੱਲਾ ਨਹੀਂ ਸੀ ਆਇਆ ਫਿਰ ਉੱਥੇ ਕੀ ਆਪਾਂ ਕਵਾਂਗੇ ਵੀ ਇਹ ਜਿਹੜਾ ਕੰਨਾ ਲੱਗਿਆ ਹੋਇਆ ਇਹ ਮਹਾਰਾਜ ਨੂੰ ਭੁਲੇਖਾ ਲੱਗ ਗਿਆ ਜਪਜੀ ਸਾਹਿਬ ਜੀ ਦੇ ਵਿੱਚ ਆਰੰਭਤਾ ਵਾਲੇ ਦਿਨ ਬੇਨਤੀ ਕੀਤੀ ਸੀ ਇੱਕੋ ਹੀ ਬਿੰਦੀ ਹੈ ਭਾਂਡਾ ਸ਼ਬਦ ਦੇ ਉੱਤੇ ਕੀ ਮਹਾਰਾਜ ਜੀ ਨੂੰ ਹੋਰ ਬਿੰਦੀ ਨਹੀਂ ਸੀ ਲਾਉਣੀ ਆਉਂਦੀ ਕੀ ਮਹਾਰਾਜ ਜੀ ਭੁੱਲ ਗਏ ਹੋਰ ਬਿੰਦੀਆਂ ਲਾਉਣ ਵਾਸਤੇ ਸੋ ਇਸ ਕਰਕੇ ਗੁਰਬਾਣੀ ਨੂੰ ਆਪਣੇ ਤਰੀਕੇ ਨਾਲ ਨਹੀਂ ਕਦੇ ਟਾਲਿਆ ਜਾ ਸਕਦਾ ਵੀ ਉਹ ਕੋਈ ਕਵੇ ਵੀ ਇੱਥੇ ਮਹਾਰਾਜ ਤੋਂ ਬਿਹਾਰੀ ਲਾਉਣ ਵਾਲੀ ਰਹਿ ਗਈ ਤੇ ਚਲੋ ਆਪਾਂ ਲਾ ਦਿੰਦੇ ਹਾਂ ਜੀ ਆਪਾਂ ਥੋੜੀ ਖੇਚਲ ਕਰ ਨਹੀਂ ਇਹ ਖੇਚਲ ਸਾਨੂੰ ਕਰਨ ਦੀ ਲੋੜ ਨਹੀਂ ਜਿਵੇਂ ਗਰੀਬ ਨਿਵਾਜ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਉਚਾਰਨ ਕੀਤੀ ਹੈ ਉਵੇਂ ਸਾਨੂੰ ਪੜ੍ਹ ਲੈਣੀ ਚਾਹੀਦੀ ਹੈ ਕਿਤੇ ਮਹਾਰਾਜ ਦੀ ਮੌਜ ਹੋਈ 16,000 ਵਾਰੀ ਤੂੰ ਹੀ ਆਖੀ ਗਏ ਤੇ ਕਿਤੇ ਮਹਾਰਾਜ ਦੀ ਮੌਜ ਹੋਈ ਕਹਿੰਦੇ ਨਹੀਂ ਸਾਰੇ ਕੱਟਦੇ ਹੋਏ 16 ਵਾਰੀ ਰਹਿਣਗੇ ਉਹਦੀ ਮੌਜ ਦੀ ਗੱਲ ਹੈ ਮਹਾਰਾਜ ਦੇ ਬਚਨ ਅੱਗੇ ਆਉਣਗੇ ਗੁਰ ਕੀ ਕਰਨੀ ਕਾਹੇ ਧਾਵ ਹੋ ਗੁਰ ਕਹੇ ਆਸਾ ਕਾਰ ਪਾਵ ਸਤਿਗੁਰੂ ਦੇ ਕੀਤੇ ਹੋਏ ਤੇ ਤੂੰ ਕਿਉਂ ਸ਼ੱਕ ਕਰਦਾ ਹੈ ਤੈਨੂੰ ਕੀ ਅਧਿਕਾਰ ਹੈ ਤੇਰੇ ਕੋਲ ਕੀ ਅਥਾਰਟੀ ਹੈ ਗੁਰੂ ਦੇ ਕੀਤੇ ਹੋਏ ਤੇ ਸ਼ੱਕ ਕਰਨ ਦੀ ਬਸ ਤੂੰ ਉਹ ਕੰਮ ਕਰ ਜੋ ਗੁਰੂ ਕਹਿੰਦਾ ਹੈ ਤੇਰੇ ਕਰਨ ਵਾਲਾ ਇਹ ਸਾਡੇ ਕਰਨ ਵਾਲਾ ਕੰਮ ਨਹੀਂ ਗੁਰਬਾਣੀ ਵਿੱਚ ਤਬਦੀਲੀਆਂ ਕਰਨੀਆਂ ਸੋ ਦੇਵ ਗੰਧਾਰ ਆਇਆ ਤੇ ਦੇਵ ਗੰਧਾਰ ਉਚਾਰ ਲੈਣ
2: ਜਿਵੇਂ ਗਿਆਨੀ ਜੀ ਨੇ ਬੇਨਤੀ ਕੀਤੀ ਹੈ ਦਾਸ ਨੇ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਜੇ ਸਾਡੇ ਮਨ ਦੇ ਵਿੱਚ ਕੋਈ ਭੁਲੇਖਾ ਆ ਵੀ ਜਾਂਦਾ ਵੀ ਇੱਥੇ ਪਾਠ ਇਉਂ ਸੀ ਹੁਣ ਇੱਥੇ ਬਦਲ ਕੇ ਆਇਆ ਤੇ ਫਿਰ ਆਪਾਂ ਆਪਣੀ ਮਰਜ਼ੀ ਨਾਲ ਉਸਨੂੰ ਬਦਲ ਨਹੀਂ ਸਕਦੇ ਉੱਥੇ ਸਾਡੀ ਮਰਜ਼ੀ ਚੱਲਦੀ ਹੀ ਨਹੀਂ ਹਾਂ ਜਿਹੜੀਆਂ ਪੰਥ ਵਿੱਚ ਪ੍ਰਮਾਣਿਤ ਬੀੜਾਂ ਨੇ ਹੱਥ ਲਿਖਤ ਉਹਨਾਂ ਤੋਂ ਸੇਧ ਲੈਣੀ ਬਣਦੀ ਹੈ ਜਿਹੜੀਆਂ ਪੁਰਾਤਨ ਅਤੇ ਪਰਾਚੀਨ ਬੀੜਾਂ ਨੇ ਜੇ ਭੁਲੇਖਾ ਹੋਵੇ ਉਹਨਾਂ ਤੋਂ ਵੇਖ ਕੇ ਸੁਧਾਈ ਹੋ ਸਕਦੀ ਹੈ ਪਰ ਆਪਣੀ ਮਰਜ਼ੀ ਨਾਲ ਸੁਧਾਈ ਨਹੀਂ ਅਸੀਂ ਕਰ ਸਕਦੇ ਆਹ ਜ਼ਰੂਰੀ ਬੇਨਤੀ ਸੀ ਹੁਣ ਬਾਬਾ ਜੀ ਦੇ ਬਚਨ ਸਾਹਿਬ
3: ਹਾਂਜੀ ਜਿਹੜਾ ਇੱਥੇ ਦੇਵ ਗੰਧਾਰ ਸ਼ਬਦ ਦੀ ਚਰਚਾ ਚੱਲ ਰਹੀ ਹੈ ਅਤੇ ਸਕਰੀਨ ਦੇ ਉੱਤੇ ਦੇਵ ਗੰਧਾਰੀ ਹੀ ਲਿਖਿਆ ਆ ਰਿਹਾ ਅਤੇ ਇਹਦਾ ਕਾਰਨ ਇਹ ਵੀ ਹੈ ਕਿ ਵੀ ਜਿਹੜੀ ਆਪਾਂ ਸਕਰੀਨ ਦੇ ਉੱਤੇ ਚੱਲਦਾ ਹੋਇਆ ਵਰਜਨ ਹੈ ਨਾ ਰਿਕਾਰਡਿੰਗ ਕਹਿ ਦਿੰਦੇ ਹਾਂ ਇਹ ਪੁਰਾਣੀ ਹੈ ਪੁਰਾਣੀ ਤੋਂ ਭਾਵ ਇਹਦੀ ਐਡੀਸ਼ਨ ਪੁਰਾਣੀ ਹੈ ਅਤੇ ਹੁਣ ਇਹ ਸੋਧ ਦਿੱਤੀ ਗਈ ਹੈ ਜੇ ਹੁਣ ਦੀ ਐਡੀਸ਼ਨ ਦੇ ਵਿੱਚ ਸਕਰੀਨ ਦੇ ਉੱਤੇ ਕੰਪਿਊਟਰ ਦੇ ਰਾਹੀਂ ਦੇਖਾਂਗੇ ਉੱਥੇ ਦੇਵ ਗੰਧਾਰ ਹੀ ਆਵੇਗਾ ਇਸ ਕਰਕੇ ਇਹ ਵੀ ਇੱਕ ਕਾਰਨ ਹੈ ਹੁਣੇ ਮੈਂ ਇੱਕ ਹੋਰ ਬੇਨਤੀ ਕਰਦਿਆਂ ਗੱਲ ਸ਼ੱਕਿਆਂ ਦੀ ਚੱਲ ਰਹੀ ਸੀ ਅਤੇ 530 ਅੰਗ ਦੇ ਹੇਠਲੇ ਪਾਸੇ ਜਿੱਥੇ ਦੇਵ ਗੰਧਾਰੀ ਪੰਜਵਾਂ ਲਿਖਿਆ ਉਹ ਤੋਂ ਪਹਿਲਾਂ ਸ਼ਕੇ ਲਿਖੇ ਨੇ ਦੋ ਪਰ ਉਹ ਤੋਂ ਪਹਿਲਾਂ ਅੰਕ ਦੇਖੋ 12 ਲਿਖਿਆ ਹੋਇਆ, ਭਾਵ ਛੇ ਛੇ ਸ਼ਬਦਾਂ ਦਾ ਇੱਕ ਤੇ ਦੋ ਛੱਕੇ ਬਣ ਗਏ। ਇੱਥੇ ਹੀ ਮੈਂ ਕਹਿ ਦਿਆਂ 531 ਅੰਕ ਤੇ ਆ ਜਾਓ, ਬਿਲਕੁਲ ਹੇਠਲੀ ਪੰਕਤੀ ਦੇ ਵਿੱਚ ਇੱਥੇ ਲਿਖਿਆ ਛੱਕੇ 3 ਤੇ ਇਹਦੇ ਅੱਗੇ 18 ਅੰਕ ਮਿਲੇਗਾ। ਇਸ ਕਰਕੇ ਇਹ ਗੱਲ ਨੂੰ ਹੁਣ ਚੰਗੀ ਤਰ੍ਹਾਂ ਤੁਸੀਂ ਸਮਝ ਗਏ ਹੋਵੋਗੇ। ਹਾਂਜੀ ਕਰੋ ਜੀ ਆਰੰਭ।
0: ਦੇਵ ਗੰਧਾਰ ਮਹੱਲਾ ਪੰਜਵਾ, ਆਪਣੇ ਹਰ ਪਹਿ ਬਿਨਤੀ ਕਹੀਐ, ਚਾਰ ਪਦਾਰਥ ਅਨੰਦ ਮੰਗਲ ਨਿਧ।

ਸ਼ਾਸਤਰ ਬੇਦ ਪੁਰਾਨ ਅਵਲੋਕੇ ਸਿਮਰਤ ਤਤ ਵਿਚਾਰਾ ਦੀਨਾ ਨਾਥ ਪ੍ਰਾਣਪਤ ਪੂਰਨ ਭਵਜਲ ਉਧਰ ਨਹਾਰਾ ਆਦਿ ਜੁਗਾਦ ਭਗਤ ਜਨ ਸੇਵਕ ਤਾਕੀ ਬਿਖੈ ਅਧਾਰਾ ਆਦਿ ਜੁਗਾਦ ਭਗਤ ਜਨ ਸੇਵਕ ਤਾਕੀ ਬਿਖੈ ਅਧਾਰਾ ਤਿੰਨ ਜਨ ਕੀ ਧੂਰ ਬਾਛੈ ਨਿਤ ਨਾਨਕ ਪਰਮੇਸ਼ਰ ਦੇਵਨਹਾਰਾ ਦੇਵ ਗੰਧਾਰੀ ਮਹੱਲਾ ਪੰਜਵਾ ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾ ਨਿਧ ਜਾ ਕਉ ਉਪਜੀ ਛੋੜ ਨਾ ਕਤਹੁ ਜਾਤਾ ਰਹਾਉ ਬੈਠਤ ਹਰ ਹਰ ਸੋਵਤ ਹਰ ਹਰ ਹਰ ਰਸ ਭੋਜਨ ਖਾਤਾ ਅੱਠ ਸੱਠ ਤੀਰਥ ਮੱਜਨ ਕੀਨੋ ਸਾਧੂ ਧੂਰੀ ਨਾਤਾ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਧਾਰੀ ਮਹੱਲਾ ਪੰਜਵਾ ਮਾਈ

ਬਹੁ ਜੋਨੀ ਭਰਮਾਈਐ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸੇ ਆਗੈ ਜਾਏ ਰੂਹ ਆਈਐ ਕਰੈ ਅਨੁਗ੍ਰਹ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਐ ਸੰਕਟ ਘੋਰ ਕੱਟੇ ਖਿਨ ਭੀਤਰ ਨਾਨਕ ਹਰ ਦਰਸ ਸਮਾਈਐ ਦੇਵ ਗੰਧਾਰੀ ਮਹੱਲਾ ਪੰਜਵਾ ਠਾਕੁਰ ਹੋਏ ਆਪ ਦਇਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਉ ਦੁਇ ਕਰ ਜੋੜ ਕਰੀ ਬੇਨੰਤੀ ਪਾਰ ਬਹਿਮ ਮਨ ਧਿਆਇਆ ਹਾਥ ਦੇ ਰਾਖੇ ਪਰਮੇਸੁਰ ਸਗਲਾ ਦੁਰ

ਅੰਧਾਰੀ ਮਹੱਲਾ ਪੰਜਵਾ ਆਪਣੇ ਸਤਿਗੁਰ ਬਹਿ ਬਿਨਉ ਕਹਿਆ ਭਏ ਕਿਰਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਿਆ ਰਹਾਓ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣ ਅਵਗੁਣ ਸਭ ਸਹਿਆ ਕਰ ਮਸਤਕ ਧਾਰ ਸਾਜ ਨਿਵਾਜੇ ਮੂਏ ਦੁਸ਼ਟ ਜੋ ਖਿਆ ਪਰ ਉਪਕਾਰੀ ਸਰਬ ਸਾਧਾਰੀ ਸਫਲ ਦਰਸਨ ਸਹਿਜਯਾ ਕਹੋ ਨਾਨਕ ਨਿਰਗੁਣ ਕਉ ਦਾਤਾ ਚਰਨ ਕਮਲ ਉਰ ਧਰਿਆ ਦੇਵ ਗੰਧਾਰੀ ਮਹੱਲਾ ਪੰਜਵਾ ਅਨਾਥ ਨਾਥ ਪ੍ਰਭ ਮੇ ਹਮਾਰੇ

ਮੇਰਾ ਮਨ ਸਧਾਰੇ, ਸੁਨ ਗਾਵੋ ਗੁਰ ਬਚਨਾਰੇ, ਬਲ ਬਲ ਜਾਓ ਸਾਧ ਦਰਸਾਰੇ, ਮਨ ਮਹਿ ਰਾਖੋ ਏਕ ਅਸਾਰੇ।

ਜੋ ਬੈਸੰਤਰ ਕਾਸ਼ਟ ਮਝਾਰ, ਬਿਨ ਸੰਜਮ ਨਹੀਂ ਕਾਰਜ ਸਾਰ, ਬਿਨ ਗੁਰ ਨਾ ਪਾਵੈ ਗੋ, ਹਰ ਜੀ ਕੋ ਦੁਆਰ, ਮਿਲ ਸੰਗਤ

ਅਵਤਾਰ ਚਤੁਰਾਈ ਬਿਸਮ ਬਿਸਮਨ ਬਿਸਮੇ ਕਹਿਨ ਕਹਾਤ ਕਹਿ ਪੇ ਖਾਰਾਓ ਹਾਓ ਕਰ ਚਤੁਰਾਈ ਬਿਸਮਨ ਬਿਸਮੇ ਕਹਿਨ ਕਹਾਤ ਗਣ ਗੰਧਰਵ ਸਿੱਧ ਅਰ ਸਾਧਿਕ।

ਦੇਵ ਗੰਧਾਰੀ ਮਹੱਲਾ ਪੰਜਵਾ ਧਿਆਏ ਗਾਏ ਕਰਨੇ ਹਾਰ ਭਉ ਨਾਹੀ ਸੁਖ ਸਹਿਜ ਆਨੰਦਾ ਅਨਕ ਓਹੀ ਰੇ ਏਕ ਸਮਾਰ ਰਹਾਉ ਸਫਲ ਮੂਰਤ ਗੁਰ ਮੇਰਾ ਮਾਥੈ ਜਤ ਕਤ ਪੇਖਾਉ ਤਤ ਤਤ ਸਾਥੈ ਚਰਨ ਕਮਲ ਮੇਰੇ ਪ੍ਰਾਣ ਆਧਾਰ ਸਮਰੱਥ ਅਥਾਹ ਵੱਡਾ ਪ੍ਰਭ ਮੇਰਾ ਘਟ ਘਟ ਅੰਤਰ ਸਾਹਿਬ ਨੇਰਾ ਤਾ ਕੀ ਸਰਨ ਆਸਰ ਪ੍ਰਭ ਨਾਨਕ ਜਾ ਕਾ ਅੰਤ ਨਾ ਪਾਰਾ ਵਾਰ ਦੇਵ ਗੰਧਾਰੀ।

ਸਭ ਦਿਨ ਕੇ ਸਮਰੱਥ ਪੰਥ ਬਿਠੁਲੇ ਹਉ ਬਲ ਬਲ ਜਾਓ ਗਾਵਨ ਭਾਵਨ ਸੰਤਨ ਤੋਰੈ ਚਰਨ ਉਆ ਚਰਨ।

ਰਹੇ ਹੋ ਕਰੈ ਸਿੱਖ ਸਿਖਾਏ ਰਹੇ ਹੋ ਆਪਣੀ ਸੀ ਦੁਰਮਤ ਤੇ ਨਾ ਟਰੈ ਰਹਾਓ ਮਦ ਮਾਇਆ ਕੈ ਭਇਓ ਬਾਬਰੋ ਹਰ ਜਸ ਨਹਿ ਉਚਰੈ ਕਰ ਪ੍ਰਪੰਚ ਜਗਤ ਕਉ ਢਹਿ ਕੈ ਆਪਣੋ ਉਦਰ ਭਰੈ ਸੁਆਨ ਪੂਛ ਜੋ ਹੋਏ ਨਾ ਸੂਧੋ ਕਹਿਓ ਨਾ ਕਾਨ ਧਰੈ ਕਹੋ ਨਾਨਕ ਭਜ ਰਾਮ ਨਾਮ ਨਿਤ ਜਾ ਤੇ ਕਾਜ ਸਰੈ ਦੇਵ ਗੰਧਾਰੀ ਮਹੱਲਾ ਨਾਵਾ ਸਭ ਕਿਛ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁਤ ਬੰਧਪ ਆਰ ਫੁਨ ਗ੍ਰਹਿ ਕੀ ਨਾਰ ਰਹਾਓ ਤਨ ਤੇ ਪ੍ਰਾਨ

ਦੇਵ ਗੰਧਾਰੀ ਮਹੱਲਾ ਨਾਵਾਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾਓ ਮੇਰਾ ਮੇਰਾ।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਸਮਾਪਤੀ 'ਤੇ ਬੇਨਤੀ ਕਰੀ ਸੀ ਸੇਵਾਦਾਰਾਂ ਨੂੰ, ਵਿਦਿਆਰਥੀਆਂ ਨੂੰ, ਵੀ ਜਦੋਂ ਪੋਥੀਆਂ ਚੁੱਕਣੀਆਂ ਨੇ ਨਾ, ਜਲਦੀ ਨਾ ਕਰੋ ਅਤੇ ਬਹੁਤ ਜ਼ਿਆਦਾ ਪੋਥੀਆਂ ਇਕੱਠੀਆਂ ਨਾ ਚੁੱਕੋ। ਦੋ ਜੇ ਸਿਆਣਾ ਹੈ ਤਾਂ ਤਿੰਨ ਲੈ ਲਓ, ਵੱਧ ਤੋਂ ਵੱਧ ਕੋਈ ਫਰਕ ਨਹੀਂ, ਕੋਈ ਦੂਰ ਨਹੀਂ ਹੈਗਾ, ਇੱਕ ਦੋ ਮਿੰਟ ਵੱਧ ਲੱਗ ਸਕਦੇ ਨੇ। ਅਤੇ ਅੱਜ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ। ਇਸੇ ਤਰ੍ਹਾਂ ਰੇਹਲ ਜੋ ਇਕੱਠੀਆਂ ਰੇਹਲਾਂ ਚੁੱਕਣੀਆਂ ਨੇ, ਉਹ ਵੀ ਜ਼ਿਆਦਾ ਇਕੱਠੀਆਂ ਨਾ ਕਰੋ, ਚਾਰ ਪੰਜ ਰੇਹਲਾਂ ਵੱਧ ਤੋਂ ਵੱਧ ਇਕੱਠੀਆਂ ਚੁੱਕੋ। ਇਹਨਾਂ ਚੀਜ਼ਾਂ 'ਤੇ ਧਿਆਨ ਦਿਓ। ਬਾਈ ਚਾਂਸ ਕੋਈ ਪੋਥੀ ਸਲਿੱਪ ਹੋ ਗਈ, ਵਿਅਦਬੀ ਹੋ ਗਈ, ਪਛਤਾਵਾ ਹੀ ਰਹੇਗਾ। ਇਹ ਤੋਂ ਬਿਹਤਰ ਹੈ ਥੋੜ੍ਹਾ ਜਿਹਾ ਸਾਵਧਾਨੀ ਆਪਾਂ ਇੱਥੇ ਵਰਤ ਲਈਏ। ਹਾਂਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦੀ ਕਿਰਪਾ ਦੇ ਨਾਲ ਦੋ ਬੇਨਤੀਆਂ ਨੇ ਆਪ ਜੀ ਦੇ ਚਰਨਾਂ ਵਿੱਚ। ਜੋ ਇਹ ਪਾਠ ਬੋਧ ਸਮਾਗਮ ਹੋ ਰਿਹਾ ਹੈ, 16 ਅਗਸਤ ਨੂੰ ਸਮਾਪਤੀ ਹੈ ਅਤੇ 16 ਅਗਸਤ ਨੂੰ ਸਮਾਪਤੀ ਵਾਲੇ ਦਿਨ ਅੰਮ੍ਰਿਤ ਸਵੇਰੇ 7 ਵਜੇ ਗੁਰੂ ਘਰ ਦੇ ਗੈਲਰੀ ਹਾਲ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਸੋ ਜਿਹੜੀਆਂ ਸੰਗਤਾਂ ਨੇ ਅੰਮ੍ਰਿਤ ਦੀ ਪਾਵਨ ਪਵਿੱਤਰ ਦਾਤ ਪ੍ਰਾਪਤ ਕਰਨੀ ਹੋਵੇ, ਗੁਰੂ ਘਰ ਦੀ ਲਾਇਬ੍ਰੇਰੀ ਦੇ ਵਿੱਚ ਆਪ ਜੀ ਨਾਮ ਦਰਜ ਕਰਵਾ ਕੇ ਉੱਥੋਂ ਕਕਾਰ ਪ੍ਰਾਪਤ ਕਰ ਸਕਦੇ ਹੋ। ਅਤੇ 16 ਤਰੀਕ ਸਵੇਰੇ 7 ਵਜੇ ਆਪ ਜੀਆਂ ਨੇ 5 ਪਿਆਰਿਆਂ ਦੇ ਸਨਮੁਖ ਪੇਸ਼ ਹੋ ਕੇ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰਨੀ, ਆਪਣੇ ਮਨੁੱਖਾ ਜਨਮ ਨੂੰ ਸਫਲ ਬਣਾਉਣਾ। ਦੂਸਰੀ ਬੇਨਤੀ ਹੈ ਕਿ ਇਹ ਪਾਠ ਬੋਧ ਸਮਾਗਮ ਦੇ ਵਿੱਚ ਜੋ ਅਸੀਂ ਸੰਥਿਆ ਕਰਦੇ ਹਾਂ, 705 ਅੰਗ ਦੇ ਉੱਪਰ ਮੱਧ ਦੀ ਅਰਦਾਸ ਹੋਵੇਗੀ। 25 ਤਰੀਕ ਵਾਲੇ ਦਿਨ ਤੱਕ ਮਹਾਰਾਜ ਜੀ ਦੀ ਕਿਰਪਾ ਨਾਲ ਗਰੀਬ ਨਿਵਾਜ ਤਰਸ ਮੇਰ ਕਰਨ 705 ਅੰਗ ਤੱਕ ਸੰਥਿਆ ਹੋ ਕੇ ਉਸ ਦਿਨ ਆਪਾਂ 9:15 ਵਜੇ ਨੂੰ ਸਮਾਪਤੀ ਕਰ ਲਵਾਂਗੇ। ਅਤੇ ਫਿਰ ਉਹ 15 ਮਿੰਟ ਪਹਿਲਾਂ ਬਚਾ ਕੇ ਜਿਹੜੀ ਸਮਾਪਤੀ ਦੀ ਅਰਦਾਸ ਹੁੰਦੀ ਹੈ, ਉਸੇ ਅਰਦਾਸ ਦੇ ਵਿੱਚ ਮੱਧ ਦੀ ਅਰਦਾਸ ਹੋਏਗੀ 25 ਤਰੀਕ ਵਾਲੇ ਦਿਨ। ਸੋ ਆਪ ਜੀ ਨੇ ਜ਼ਰੂਰ ਇਹ ਯਾਦ ਰੱਖਣਾ ਹੈ। ਛੁੱਟੀਆਂ ਕਰਨ ਤੋਂ ਹੁਣ ਕੁਝ ਸੰਗਤਾਂ ਨੇ ਛੁੱਟੀਆਂ ਕੀਤੀਆਂ ਨੇ, ਭਾਵੇਂ ਉਹ ਘਰਾਂ ਵਿੱਚ ਬੈਠੇ ਵੇਖਦੇ ਆ, ਤਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਣ ਅੱਗੇ ਜਿਹੜੇ ਰੋਜ਼ਾਨਾ ਰੁਟੀਨ ਵਿੱਚ ਹੁਕਮਨਾਮਾ ਸਾਹਿਬ ਆਉਂਦੇ ਆ, ਉਹ ਹੁਕਮਨਾਮਾ ਸਾਹਿਬ ਹੁਣ ਅੱਗੇ ਸ਼ੁਰੂ ਹੋਣੇ ਆ। ਅਤੇ ਇਸ ਤੋਂ ਬਾਅਦ ਫਿਰ ਮੱਧ ਤੋਂ ਬਾਅਦ ਕਾਫੀ ਮਹਿੰਗੀ ਬਾਣੀ ਮਹਾਰਾਜ ਜੀ ਦੀ ਆਉਂਦੀ ਹੈ। ਸੋ ਉਹਦੇ ਵਾਸਤੇ ਬੇਨਤੀ ਹੈ ਕਿ ਹੁਣ ਛੁੱਟੀ ਕਰਨ ਤੋਂ ਆਪ ਜੀ ਕਿਰਪਾ ਕਰਕੇ ਗੁਰੇਜ਼ ਹੀ ਕਰਿਓ, ਆਲਸ ਨੂੰ ਪਰੇ ਕਰਕੇ ਬਿਨਾਂ ਕਿਸੇ ਨਾਂਗੇ ਦੇ ਆਪ ਜੀਆਂ ਨੇ ਹੁਣ ਰੋਜ਼ ਕਿਰਪਾ ਕਰਕੇ ਇਹਨਾਂ ਸੰਥਿਆ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ। 25 ਤਰੀਕ ਰਾਤ ਨੂੰ 9:15 ਵਜੇ ਆਪਾਂ ਸਮਾਪਤੀ ਕਰਕੇ ਫਿਰ ਆਨੰਦ ਸਾਹਿਬ ਜੀ ਦਾ ਪਾਠ, ਫਿਰ ਮੱਧ ਦੀ ਅਰਦਾਸ ਹੋਏਗੀ। ਉਸ ਤੋਂ ਬਾਅਦ 16 ਅਗਸਤ ਦੀ ਸੰਪੂਰਨਤਾ ਹੀ ਹੈ, ਉਹ ਤੁਹਾਨੂੰ ਪਤਾ ਹੀ ਹੈ। ਉਸੇ ਦਿਨ ਫਿਰ ਸਵੇਰੇ 7 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਸੁਧਾਈ ਕਰਾਉਣ ਵਾਲੇ ਗੁਰਮੁਖ ਪਿਆਰੇ ਵੀ, ਅਤੇ ਕੋਸ਼ਿਸ਼ ਕਰੋ ਨਵੇਂ ਅੰਮ੍ਰਿਤ ਅਵਲਾਖੀ ਮਾਈ ਭਾਈ ਅੰਮ੍ਰਿਤ ਦੀ ਦਾਤ 16 ਅਗਸਤ ਸਵੇਰੇ 7 ਵਜੇ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਾਰੇ ਸਾਜੋ ਆਪੋ ਆਪਣੀ ਥਾਂ 'ਤੇ ਪ੍ਰਕਾਸ਼ ਕਰ ਲਓ ਪੋਥੀਆਂ 'ਤੇ, ਨਾਲ ਦੀ ਨਾਲ ਪਾਠ ਆਰੰਭ ਕਰੀਏ ਜੀ। ਭਾਈ ਸਾਹਿਬ ਭਾਈ ਇਕਬਾਲ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਆਰੰਭਤਾ ਕਰਨ ਜੀ।

0: ਦੇ
1: ਦੂਜੇ ਦੇ
0: ਘਰ ਦੂਜੇ ਦੇ
1: ਇਹ ਵੀ ਪਹਿਲੀ ਵਾਰ ਆਇਆ ਸਿਰਲੇਖ ਇਹਦੇ ਵੱਲ ਸਾਰੇ ਵਿਦਿਆਰਥੀਆਂ ਨੇ ਵਿਸ਼ੇਸ਼ ਧਿਆਨ ਦੇਣ ਦੀ ਕਿਰਪਾਲਤਾ ਕਰਨੀ ਇਹ ਘਰ ਦੇ ਨਾਲ ਦੋ ਅੰਕ ਲਿਖਿਆ ਫਿਰ ਦੇ ਲਿਖਿਆ ਜੇ ਤਾਂ ਇਕੱਲਾ ਅੰਕ ਹੀ ਹੁੰਦਾ ਫਿਰ ਘਰ ਦੂਜਾ ਹੀ ਕਹਿਣਾ ਸੀ ਪਰ ਹੁਣ ਪਿੱਛੋਂ ਦੇ ਲਿਖਿਆ ਇਹਦਾ ਉਚਾਰਨ ਘਰ ਦੂਜੇ ਦੇ ਦੂਜੇ ਦੇ ਇਹ ਉਚਾਰਨ ਕਰਨਾ ਹੈ ਹਾਂਜੀ
2: ਨਾਲ ਹੀ ਬੇਨਤੀ ਹੈ ਕਿ ਇਹ ਰਾਗ ਵਿਹਾਗੜਾ ਹੁਣ ਆਰੰਭ ਹੋ ਰਿਹਾ ਹੈ ਰਾਗ ਵਿਹਾਗੜਾ ਗਾਉਣ ਦਾ ਜਿਹੜਾ ਸਮਾਂ ਹੁੰਦਾ ਹੈ ਉਹ ਰਾਤ ਨੂੰ ਰਾਤ ਦਾ ਸਮਾਂ ਹੈ ਨੌ ਤੋਂ ਬਾਰਾਂ ਵਜੇ ਤੱਕ ਦਾ ਨੌ ਤੋਂ ਸਾਢੇ ਕੁ ਨੌ ਤੋਂ ਬਾਰਾਂ ਵਜੇ ਤੱਕ ਅੰਮ੍ਰਿਤ ਵੇਲਾ ਆਰੰਭ ਹੁੰਦਿਆਂ ਹੁੰਦਿਆਂ ਬਾਰਾਂ ਵੱਜ ਜਾਂਦੇ ਜਦੋਂ ਉਦੋਂ ਤੱਕ ਨੌ ਤੋਂ ਬਾਰਾਂ ਵਜੇ ਦੇ ਵਿੱਚ ਵਿੱਚ ਫਿਰ ਰਾਗ ਵਿਹਾਗੜੇ ਦਾ ਕੀਰਤਨ ਕੀਤਾ ਜਾ ਸਕਦਾ ਹੈ ਹਾਂਜੀ
0: ਰਾਗ ਵਿਹਾਗੜਾ ਚੌਪਦੇ ਮਹੱਲਾ ਪੰਜਵਾ ਘਰ ਦੂਜੇ ਦੇ ਦੂਤਨ ਸੰਗਰੀਆ ਭੁਯੰਗਣ ਬਸਰੀਆ ਅਨਕ
1: ਬਸਰੀਆ
0: ਭੁਯੰਗਣ ਬਸਰੀਆ ਦੂਤਨ ਸੰਗਰੀਆ ਭੁਯੰਗਣ ਬਸਰੀਆ ਅਨਕ ਉਪਰੀਆ ਤੋ ਮੈਂ ਹਰ ਹਰ ਕਰੀਆ ਤੋ ਸੁਖ ਸਹਿਜਰੀਆ ਰਹਾਉ ਮਿਥਨ ਮੁਹਰੀਆ ਅਨਕਉ ਮੇਰੀਆ ਵਿੱਚ ਘੁੰਮਣ ਘਿਰੀਆ ਸਗਲ ਬਟਰੀਆ ਬਿਰਖ ਇਕਤਰੀਆ ਬਿਰਖ ਇਕਤਰੀਆ ਬਹੁ ਬੰਧ ਹੈ ਪਰੀਆ ਥਿਰ ਸਾਧ ਸਫਰੀਆ

ਹਾਰ ਮਨ ਪਿਆਰਾ ਮਨ ਹਰ ਰਸ ਨਾਮ ਚਾ ਕੋਲੇ ਰਾਮ ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ ਗੁਰਮਤ ਮਨ

ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੁੜੀਏ ਮਨ ਚਿੰਦੇੜਾ ਫਲ ਪਾਵੈ ਰਾਮ ਨਾਨਕ ਭਜ ਹਰ ਸਰਨਾਗਤੀ ਨਾਨਕ ਭਜ ਹਰ ਸਰਨਾਗਤੀ ਮੇਰੀ ਜਿੰਦੁੜੀਏ ਵਡਭਾਗੀ ਨਾਮ ਧਿਆਵੈ ਰਾਮ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੁੜੀਏ ਗੁਰਮਤ ਨਾਮ ਪਰਗਾਸੇ ਰਾਮ ਹਉ ਹਰ ਬਾਜ ਉਡੀਣੀਆ ਮੇਰੀ ਜਿੰਦੁੜੀਏ ਜਉ ਜਲ ਬਿਨ ਕਮਲ ਉਦਾਸੇ ਰਾਮ ਗੁਰਪੂਰੈ ਮੇਲ ਆਇਆ ਮੇਰੀ ਜਿੰਦੁੜੀਏ ਹਰ ਸੱਜਣ ਹਰ

ਜਿੰਦੁੜੀਏ ਤਿਉਂ ਮਨਮੁਖ ਸਭ ਵਸ ਕਾਲੇ ਰਾਮ ਜੋ ਮੋਹ ਮਾਇਆ ਚਿੱਤ ਲਾਏ ਦੇ ਮੇਰੀ ਜਿੰਦੁੜੀਏ ਸੇ ਮਨਮੁਖ ਮੂੜ।

ਵੱਡ ਪੁੰਨੀ ਹਰ ਧਿਆਇਆ ਜਨ ਨਾਨਕ ਹਮ ਮੂਰਖ ਮੁਗਤ ਹਮ ਮੂਰਖ ਮੁਗਤ ਨਿਸਤਾਰੇ ਰਾਮ ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੁੜੀਏ ਤਿਨਾ ਪੰਚੇ ਵਸਗਤ ਆਏ ਰਾਮ ਅੰਤਰ ਨਾਵ ਨਿਦ ਨਾਮ ਹੈ ਮੇਰੀ ਜਿੰਦੁੜੀਏ ਗੁਰ ਸਤਿਗੁਰ ਅਲਖ ਲਖਾਏ ਰਾਮ ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੁੜੀਏ ਹਰ ਮਿਲਿਆ ਭੁੱਖ ਸਭ ਜਾਏ ਰਾਮ ਧੁਰ ਮਸਤਕ ਹਰ

ਨਾਮ ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ ਬਿਖ ਭਾਉ ਜਲ ਤਾਰਨਹਾਰੋ ਰਾਮ ਜਿਨ ਇੱਕ ਮਨ ਹਰਿ ਧਿਆਇਆ ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜੈ ਕਾਰੋ ਰਾਮ ਨਾਨਕ ਹਰ ਜਪ ਸੁਖ ਪਾ

ਗੁਰ ਬਿਟਹੋ ਨਾਨਕ ਵਾਰਿਆ ਮੇਰੀ ਜਿੰਦੁੜੀਏ, ਜਿਨ ਹਰ ਹਰ ਨਾਮ ਚਿਤੇਰੇ ਰਾਮ, ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੁੜੀਏ, ਜੋ ਸਾਧੂ ਸਤਿਗੁਰ ਦੇਖ ਹੈ ਰਾਮ, ਤੇ ਹਸਤ ਪੁਨੀਤ ਪਵਿੱਤਰ।

ਤਬ ਵੇਖੈ ਮਨ ਮੁਕਰਾਈਐ ਰਾਮ ਮਨ ਮੁਖਾ ਨੋ ਹਰ ਦੂਰ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੁੜੀਏ ਹਰ ਹਾਜ਼ਰ।

0: ਦੁੜੀਏ ਅਹਿਨਸ ਸਾਚ ਸਮਾਣੇ ਰਾਮ ਤਿੰਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨੀ ਸਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮੇਰ ਸਾਧੂ ਸੰਗ ਅਗਾਣੇ ਰਾਮ ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰ ਹਰ ਤ੍ਰਿਸ਼ਨਾ ਜਾਏ ਰਾਮ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸ ਮਨ ਨਾਮ ਵਸਾਏ ਰਾਮ ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿਧ ਪਾਏ ਰਾਮ ਵਡਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ ਰਾਮ ਥਾਨ ਥਨੰਤਰ ਰਵ ਰਹਿਆ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ ਰਾਮ ਤਾ ਕਾ ਅੰਤ ਨਾ ਪਾਈਐ ਮੇਰੀ ਜਿੰਦੜੀਏ ਪੂਰਨ ਪੁਰਖ ਵਿਧਾਤਾ ਰਾਮ ਸਰਬ ਜੀਆ ਪ੍ਰਤ ਪਾਲਦਾ ਮੇਰੀ ਜਿੰਦੜੀਏ ਜੋ ਬਾਲਕ ਪਿਤ ਮਾਤਾ ਰਾਮ ਸਹਿਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ ਸਹਿਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ ਇੱਕ।
1: ਹਾਂਜੀ ਸਤਸੰਗਤ ਜੀ, ਇਹ ਜਿਹੜਾ ਛੱਕਾ ਪੜ੍ਹਿਆ ਆਪਾਂ ਨੇ ਤੇ ਚਾਲ ਤਾਂ ਸਿਰਲੇਖ ਤਾਂ ਸ਼ੰਤ ਹੈ, ਜਾਂ ਕਹਿ ਲਓ ਵੀ 6 ਸ਼ੰਤ ਆਪਾਂ ਪੜ੍ਹੇ ਨੇ। ਇਹਨਾਂ ਦੀ ਚਾਲ ਵਿਲੱਖਣ ਹੈ। ਕਵਿਤਾ ਦੇ ਨਿਯਮਾਂ ਅਨੁਸਾਰ ਇਹਦੇ ਵਿੱਚ ਮੇਰੀ ਜਿੰਦੜੀਏ ਸ਼ਬਦ ਦੀ ਵੀ ਟੇਕ ਲਈ ਹੋਈ ਹੈ ਤੇ ਹਰ ਪੰਕਤੀ ਦੀ ਸਮਾਪਤੀ ਦੇ ਉੱਤੇ ਰਾਮ ਸ਼ਬਦ। ਇਹਨਾਂ ਜਿਹੜੇ ਸ਼ਬਦ ਹੁੰਦੇ ਨੇ ਸਿੱਧਾ ਭਾਵੇਂ ਅਰਥ ਨਾਲ ਇਹਦਾ ਸੰਬੰਧ ਨਹੀਂ ਹੁੰਦਾ, ਪਰ ਚਾਲ ਮੁਤਾਬਕ ਇਹ ਸ਼ਬਦ ਵਰਤੇ ਗਏ ਨੇ ਤੇ ਇਹਦੇ ਵਿੱਚ ਇੱਕ ਸਾਨੂੰ ਆਸਾਨੀ ਵੀ ਹੈ ਵੀ ਜਿੰਦੜੀਏ ਸ਼ਬਦ ਦੇ ਉੱਤੇ ਵਿਸ਼ਰਾਮ ਲੱਗ ਜਾਂਦਾ, ਸੌਖੀਆਂ ਸਾਨੂੰ ਲਾਉਣਾ ਆ ਜਾਂਦਾ, ਸਮਝ ਆ ਜਾਂਦਾ। ਪਰ ਇੱਕ ਗੱਲ ਮੈਂ ਕਹਾਂਗਾ, ਜਿੰਦੜੀਏ ਦੇ ਦੱਦੇ ਨੂੰ ਔਂਕੜ ਹੈ, ਕੋਸ਼ਿਸ਼ ਕਰਿਆ ਕਰੋ ਇਹ ਬੋਲਿਆ ਜਾਵੇ ਤਾਂ। ਜੀ ਅੱਗੇ
2: ਬਿਹਾਗੜਾ ਮਹੱਲਾ ਪੰਜਵਾਂ ਛੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਏਕ ਅਚੰਭਉ ਦੇਖਿਆ ਮੇਰੇ ਲਾਲ ਜੀਓ ਹਰ ਕਾ ਏਕ ਅਚੰਭਉ ਦੇਖਿਆ ਮੇਰੇ ਲਾਲ ਜੀਓ।
1: ਅਚੰਭਉ ਨਹੀਂ, ਅਚੰਭਉ ਸ਼ਬਦ ਜ਼ਿਆਦਾ ਟੁਕਮਾ ਹੈ,
3: ਅਚੰਭਉ ਉਚਾਰਨ ਠੀਕ ਹੈ, ਅਚੰਭਉ।
2: ਹਰ ਕਾ ਏਕ ਅਚੰਭਉ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਏ ਰਾਮ ਹਰ ਕਾ ਰੰਗ ਅਖਾੜਾ ਪਾਇਓਨ ਮੇਰੇ
3: ਹਰ ਰੰਗ
2: ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਓ ਆਵਣ ਜਾਣ ਸਬਾਏ ਰਾਮ ਆਵਣ ਤਾ ਜਾਣਾ ਤਿਨ ਹੈ ਕੀਆ ਜਿਨ ਮੇਦਨ ਸਿਰਜੀਆ ਇਕ ਨਾ ਮੇਲ ਸਤਿਗੁਰ ਮਹਿਲ ਬੁਲਾਏ ਇਕ ਭਰਮ ਭੁੱਲੇ ਫਿਰਦਿਆ ਅੰਤ ਤੇਰਾ ਤੂੰ ਹੈ ਜਾਣ ਹੈ ਤੂੰ ਸਭ ਮਹਿ ਰਹਿਆ ਸਮਾਏ ਸੱਚ ਕਹਿ ਨਾਨਕ ਸੁਣ ਹੋ ਸੰਤ ਹੋ ਹਰ ਵਰਤੈ ਧਰਮ ਨਿਆਏ ਆਵ ਹੋ ਮਿਲ ਹੋ ਸਹੇਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਧੇ ਰਾਮ ਕਰ ਸੇਵ ਹੋ ਪੂਰਾ ਸਤਿਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਧੇ ਰਾਮ ਜਮ ਕਾ ਮਾਰਗ ਸਾਧੇ ਰਾਮ ਮਾਰਗ ਬਿਖੜਾ ਸਾਧ ਗੁਰਮੁਖ ਹਰ ਦਰਗ ਹੈ ਸੋਭਾ ਪਾਈਐ ਜਿਨ ਕੋ ਵਿਧਾਤੈ ਧੁਰ ਹੋ ਲਿਖਿਆ ਤਿੰਨਾ ਰਹਿਣ ਦਿਨ ਲਿਵ ਲਾਈਐ ਹਉਮੈ ਮਮਤਾ ਮੋਹ ਛੁੱਟਾ ਜਾ ਸੰਗ ਮਿਲਿਆ ਸਾਧੇ ਜਨ ਕਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ।
3: ਸਾਧੇ ਸ਼ਬਦ ਥੋੜਾ ਭੁੱਲਾ ਹੀ ਬੋਲਣਾ, ਸਾਧੇ ਸਾਧ ਸਾਧੂ ਸਤਿਗੁਰੂ।
2: ਹਉਮੈ ਮਮਤਾ ਮੋਹ ਛੁੱਟਾ ਜਾ ਸੰਗ ਮਿਲ ਜਾ ਸੰਗ ਮਿਲਿਆ ਸਾਧੇ ਜਨ ਕਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ ਕਰ ਜੋੜੇ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਵਿਨਾਸੀ ਪੁਰਖ ਪੂ ਅਵਿਨਾਸੀ ਪੁਰਖ ਪੂਜੇ ਹਾ ਰਾਮ ਬਹੁ ਬਿਧ ਪੂਜ

ਬਿਨ ਕਵਨ ਬਿਧੀ ਨ ਤੀਜੀਐ ਖਾਨ ਪਾਨ ਸਿਗਾਰ ਬਿਰਥੇ ਹਰ ਕੰਤ ਬਿਨ ਕਿਉ ਜੀਜੀਐ ਆਸਾ ਪਿਆਸੀ ਰੈਨ ਦਿਨੀਅਰ ਆਸਾ ਪਿਆਸੀ ਰੈਨ ਦਿਨੀਅਰ ਰਹਿ ਨਾ ਸਕੀਐ ਇਕ ਤਿਲੈ ਨਾਨਕ ਭਯੰਪੈ ਸੰਤ ਦਾਸੀ ਤਉ ਪ੍ਰਸਾਦ ਮੇਰਾ ਪਿਰ ਮਿਲੈ ਸੇਜ ਏਕ ਪ੍ਰਿਓ ਸੰਗ ਦਰਸ ਨਾ ਪਾਈਐ ਰਾਮ ਅਵਗਨ ਮੋਹਿ ਅਨੇਕ ਕਤ ਮਹਿਲ ਬੁਲਾਈਐ ਰਾਮ ਨਿਰਗੁਣ ਨਿਮਾਣੀ ਅਨਾਥ ਬਿਨਵੈ ਮਿਲਹੋ ਪ੍ਰਭ ਕਿਰਪਾ ਨਿਦੇ ਭ੍ਰਮ ਪੀਤ ਖੋਈਐ ਸਹਿਜ ਸੋਈਐ ਪ੍ਰਭ ਪਲਕ ਪੇਖਤ ਨਵ ਨਿਦੇ ਗ੍ਰਹਿ ਲਾਲ ਆਵੈ ਮਹਿਲ ਪਾਵੈ ਮਿਲ ਸੰਗ ਮੰਗਲ ਗਾਈਐ ਨਾਨਕ ਪਿਯੰਪੈ ਸੰਤ ਸਰਣੀ ਮੋਹੇ ਦਰਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ ਰਾਮ ਇਛ ਪੁੰਨੀ ਮਨ ਸਾਂਤ ਤਪਤ ਬੁਝਾਇਆ ਰਾਮ ਸਫਲਾ ਸੋ ਦਿਨਸ ਰਹਿਣੇ ਸੁਹਾਵੀ ਸਫਲਾ ਸੋ ਦਿਨਸ ਰਹਿਣੇ ਸੁਹਾਵੀ ਅਨਦ ਮੰਗਲ ਰਸ ਘਣਾ ਅਨਦ ਮੰਗਲ ਰਸ ਘਣਾ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ਭ੍ਰਮ ਲੋਭ ਮੋਹ ਬਿਕਾਰ ਥਾਕੇ ਮਿਲ ਸਖੀ ਮੰਗਲ ਗਾਇਆ ਨਾਨਕ ਭਯੰਪੈ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ ਬਿਹਾਗੜਾ ਮਹੱਲਾ ਪੰਜਵਾ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ

ਧਨ ਇਹੋ ਮਨਾ ਬਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤ ਹਾਰ ਹਾਰ ਮਿਲ ਭਗ ਹੈ ਬਲਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ ਨਿਤ ਨਿਤ ਜਪ ਹੈ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ ਰਾਂਡ ਨਾ ਬੈਸਈ ਪ੍ਰਭ ਪੁਰਖ ਚਿਰਾਣੇ ਨਹਿ ਦੁਖ ਪਾਵੈ ਪ੍ਰਭ ਧਿਆਵੈ ਧਨ ਤੇ ਬਡਭਾਗੀਆ

ਤਿੰਨ ਮੀਠੇ ਭਾਣੇ ਬਿਨਵੰਤ ਨਾਨਕ ਮਨ ਇੱਛ ਪਾਈ ਹਰ ਮਿਲੇ ਪੁਰਖ ਚਿਰਾਣੇ ਤਿਤ ਗ੍ਰਹਿ ਸੋਹਿਰੜੇ ਕੋਟ ਅਨੰਦਾ ਮਨ ਤਨ ਰਵ ਰਹਿਆ ਪ੍ਰਭ ਪਰਮਾਨੰਦਾ ਹਰ ਕੰਤ ਅਨੰਤ ਦਿਆਲ ਸ੍ਰੀ ਧਰ ਗੋਬਿੰਦ ਪਤਿਤ ਉਧਾਰਨੋ।

ਕਰ ਸਦਾ ਮੱਜਣ ਗੋਬਿੰਦ ਸੱਜਣ, ਦੁੱਖ ਅੰਧੇਰਾ ਨਾਸੇ, ਜਨਮ ਮਰਨ ਨਾ ਹੋਏ ਤਿਸ ਕਾਉ, ਕੱਟੈ ਜਮ ਕੇ ਫਾਸੇ, ਮਿਲ ਸਾਧ ਸੰਗ

ਰੰਗ ਭਿੰਨੀਆਂ ਹਰ ਲਾਭ ਪਾਇਆ ਆਪ ਮਿਟਾਇਆ ਮਿਲੇ ਚਿਰੀ ਵਿਛੁਨਿਆ ਗਹਿ ਪੁਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੋ ਬਿਨਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰੁਣ ਚੁਣਕਾਰੋ ਸੁਣ ਵਡਭਾਗੀਆ ਸੁਣ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ਜਿਨ ਕਉ ਕਰਮ ਲਿਖੀ ਤੇ ਸਿਰਦੈ ਸਮਾਣੀ ਰਾਮ ਅਕਥ ਕਹਾਣੀ ਤਿਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰਥੀਆ ਫਿਰ ਨਾ ਮੂਆ ਕਲ ਕਲੇਸਾ ਦੁਖ ਹਰੇ ਹਰ ਸਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਭਏ ਕਿਛ ਕਹਿਣ ਨਾ ਜਾਈ ਰਾਮ ਜਿਸ ਤੇ ਉਪਜੇੜਾ ਜਿਸ ਤੇ ਉਪਜੇੜਾ ਤਿਨ ਲੀਆ ਸਮਾਈ ਰਾਮ ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ।

ਨਾਮ ਪੂਰਨ ਦੁਖ ਬੇਦੀਰਨ ਹਰ ਨਿਮਖ ਮਨਹੁ ਨਾ ਬਿਸਰੈ ਆਨੰਦ ਆਨ ਦਿਨ ਸਦਾ ਸਾਚਾ ਸਰਬ ਗੁਣ ਜਗਦੀਸਰੈ ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ਬਿਨਵੰਤ ਨਾਨਕ ਮੇਰੀ ਇੱਛ ਪੂਰਨ।

ਹਰ ਨਾਮ ਜਪਤ ਸੋ ਹੰਤ ਪ੍ਰਾਣੀ, ਤਾ ਕੀ ਮਹਿਮਾ ਕਿਤ ਗਣਾ, ਹਰ ਬਿਸਰ ਨਾਹੀ ਪ੍ਰਾਣ ਪਿਆਰੇ, ਬਿਨਵੰਤ ਚਿਤਵੰਤ ਦਰਸ਼ਨ ਸਦ ਮਨਾ, ਹਰ ਬਿਸਰ ਨਾਹੀ ਪ੍ਰਾਣ ਪਿਆਰੇ, ਚਿਤਵੰਤ ਦਰਸ਼ਨ ਸਦ ਮਨਾ, ਸੁਭ ਦਿਵਸ ਆਏ ਗਹਿ ਕੰਠ ਲਾਏ, ਪ੍ਰਭ ਊਚ ਅਗਮ ਅਪਾਰੇ, ਬਿਨਵੰਤ ਨਾਨਕ ਸਫਲ ਸਭ ਕਿਛ, ਪ੍ਰਭ ਮਿਲੇ ਅਤ ਪਿਆਰੇ, ਬਿਹਾਗੜਾ ਮਹੱਲਾ ਪੰਜਵਾ ਛੰਤ, ਅੰਨ ਕਾਏ ਰਾਤੜਿਆ, ਵਾਟ ਦੁਹੇਲੀ ਰਾਮ, ਪਾਪ ਕਮਾਵਦਿਆ ਤੇਰਾ ਕੋਏ ਨਾ ਬੇਲੀ ਰਾਮ, ਕੋਏ ਨਾ ਬੇਲੀ ਹੋਏ ਤੇਰਾ, ਸਦਾ ਪੱਛੋ ਤਾਵਹੇ, ਗੁਣ ਗੋਪਾਲ ਨਾ ਜਪਹਿ ਰਸਨਾ, ਫਿਰ ਕਦਹੁ ਸੇ ਦੇਹ ਆਵਹੇ, ਤਰਵਰ ਵਿਸ਼ੁਨੇ ਨਹਿ ਪਾਤ ਜੁੜਤੇ, ਜਮ ਮਗ ਗੌਨ ਇਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕੇ, ਸਦਾ ਫਿਰਤ ਦੁਹੇਲੀ, ਤੂੰ ਵਲ ਵੰਚ ਲੂਕ ਕਰ।

ਜਨਮ ਗਵਾਇਆ ਇੱਕ ਸਹਾਰ ਕੇ ਨਾਮ ਬਾਜ ਹਾਓ ਆਨ ਕਾਜ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਭਰਮ ਮੋਹ ਲੁਭਾਣੀ ਬੀਚ ਨਾ ਕੋਏ ਕਰੇ ਅਕਿਰਤ ਘਣ ਵਿਛੁੜ ਪਇਆ ਆਏ ਖਰੇ ਕਠਨ ਜਮ ਕੰਕਰ ਪਕੜ ਲਇਆ ਪਕੜੇ ਚਲਾਇਆ ਆਪਣਾ ਕਮਾਇਆ ਮਹਾ ਮੋਹਣੀ ਰਾਤਿਆ ਗੁਣ ਗੋਬਿੰਦ ਗੁਰਮੁਖ ਨਾ ਜਪਿਆ ਤਪਤ ਥੰਮ ਗਲ ਲਾਤਿਆ ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਿਆਨ ਪੁਸ਼ਤਾਪਿਆ ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪਿਆ ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ ਪਤਤ ਉਧਾਰਨ ਹਰ ਬਿਰਧ ਤੁਮਾਰਾ ਰਾਮ ਪਤਤ ਉਧਾਰਨ ਸਰਨ ਸੁਆਮੀ ਕਿਰਪਾ ਨਿਧ ਦਯਾਲਾ ਅੰਧਕੂਪ ਤੇ ਉਧਰ ਕਰਤੇ ਸਗਲ ਘਟ ਪ੍ਰਤ

0: ਦੋਖ ਕਮਾਵਣੇ ਅਲਿਪਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵਨੇ ਕਰ ਅਨੁਗ੍ਰਹ ਪਤਤ ਪਾਵਨ ਬਹੁ ਜੋਨ ਭ੍ਰਮਤੇ ਹਾਰੀ ਬਿਨਵੰਤ ਨਾਨਕ ਦਾਸ ਹਰ ਕਾ ਪ੍ਰਭ ਜੀ ਪ੍ਰਾਣ ਅਧਾਰੀ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਲ ਹੈ ਅਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਅਗਾਧ ਬੋਧ ਅਪਾਰ ਕਰਤੇ ਮੋਹ ਨੀਚ ਕਛੂ ਨਾ ਜਾਨਾ ਰਤਨ ਤਿਆਗ ਸੰਗ੍ਰਹਿਣ ਕਾਉਡੀ ਪਸੂ ਨੀਚ ਇਆਨਾ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰੱਥ ਸੁਆਮੀ ਪੈਜ ਰੱਖ ਹੋ ਮੋਰੀ ਜਾ ਤੇ ਵਿਛੁੜਿਆ ਤਿਨ ਆਪ ਮਿਲਾਇਆ ਰਾਮ ਸਾਧੂ ਸੰਗਮੇ ਹਰ ਗੁਣ ਗਾਇਆ ਰਾਮ ਗੁਣ ਗਾਏ ਗੋਵਿੰਦ ਸਦਾ ਨੀਕੇ ਕਲਿਆਣ ਮੈਂ ਪ੍ਰਗਟ ਭਏ ਸੇਜਾ ਸੁਹਾਵੀ ਸੰਗ ਪ੍ਰਭ ਕੈ ਆਪਣੇ ਪ੍ਰਭ ਕਰ ਲਏ ਛੋੜ ਚਿੰਤ ਅਚਿੰਤ ਹੋਏ ਬਹੁੜ ਦੁਖ ਨਾ ਪਾਇਆ ਨਾਨਕ ਦਰਸ਼ਨ ਪੇਖ ਜੀਵੇ ਗੋਵਿੰਦ ਗੁਣ ਨਿਧ ਗਾਇਆ ਬਿਹਾਗੜਾ ਮਹੱਲਾ ਪੰਜਵਾ ਚੰਤ ਬੋਲ ਸੋ ਧਰਮੜੀਆ ਬੋਲ ਸੋ
1: ਧਰਮੀੜਿਆ
0: ਬੋਲ ਸੋ ਧਰਮੀੜਿਆ ਬੋਲ ਸੋ ਧਰਮੀੜਿਆ ਬੋਲ ਸੋ ਧਰਮੀੜਿਆ ਮੋਨ ਕਤ ਧਾਰੀ ਰਾਮ ਬੋਲ ਸੋ

ਬੇਸ ਬੇਸ ਸੁਵਰਨ ਰੂਪਾ ਸਗਲ ਊਣੇ ਕਾਮਾ ਪੁੱਤਰ ਕਲੱਤਰ ਨਾ ਸੰਗ ਸੋਭਾ ਹਸਤ ਘੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ।

0: ਬਿਨ ਨਾਮ ਹਰ ਕੇ ਸੁਖ ਨਹੀਂ, ਸਹਿਸ ਸਿਆਣਪ ਉਪਾਵ ਥਾਕੇ, ਜਹਿ ਭਾਵਤ ਤਹਿ ਜਾਹੀ, ਆਦਿ ਅੰਤੇ ਮਧ ਪੂਰਨ ਸਰਬੱਤਰ ਘਟ ਘਟ ਆਹੀ। ਬਿਰਮੰਤ ਨਾਨਕ ਜਿਨ ਸਾਧ ਸੰਗਮ, ਸੇ ਪਤ ਸੇਤੀ ਘਰ ਜਾਹੀ, ਆਦਿ ਅੰਤੇ ਮਧ ਪੂਰਨ ਸਰਬੱਤਰ ਘਟ ਘਟ ਆਹੀ। ਬਿਰਮੰਤ ਨਾਨਕ ਜਿਨ ਸਾਧ ਸੰਗਮ, ਸੇ ਪਤ ਸੇਤੀ ਘਰ ਜਾਹੀ, ਨਰਪਤ ਜਾਣ ਗ੍ਰਹਿਓ, ਨਰਪਤ ਜਾਨ ਗ੍ਰਹਿਓ, ਸੇਵਕ ਸਿਆਣੇ ਰਾਮ, ਸਰਪਰ ਵਿਛੁੜਨਾ ਮੋਹੇ ਪਛੁਤਾਣੇ ਰਾਮ, ਹਰ ਜਾਂ ਦੌਵਰੀ ਦੇਖ ਭੂਲਾ, ਕਹਾ ਅਸਥਿਤ ਪਾਈਐ, ਬਿਨ ਨਾਮ ਹਰ ਕੇ ਆਨ ਰਚਨਾ, ਅਹਿਲਾ ਜਨਮ ਗਵਾਈਐ, ਹਉ ਹਉ ਕਰਤ ਨਾ ਤਿਸਨ ਬੂਝੈ, ਹਉ ਹਉ ਕਰਤ ਨਾ ਤ੍ਰਿਸਨ ਬੂਝੈ, ਨਹਿ ਕਾਮ ਪੂਰਨ ਗਿਆਨੇ, ਬਿਨਵੰਤ ਨਾਨਕ ਬਿਨ ਨਾਮ ਹਰ ਕੇ, ਬਿਨਵੰਤ ਨਾਨਕ ਬਿਨ ਨਾਮ ਹਰ ਕੇ, ਕੇਤਿਆ ਪਛੁਤਾਨੇ, ਧਾਰ ਅਨੁਗ੍ਰਹੋ ਆਪਣਾ ਕਰ ਲੀਨਾ ਰਾਮ, ਧਾਰ ਅਨੁਗ੍ਰਹੋ ਆਪਣਾ ਕਰ ਲੀਨਾ ਰਾਮ,
1: ਧਾਰ ਅਨੁਗ੍ਰਹੋ, ਥੋੜਾ ਜਿਹਾ ਹੋਰ ਇਹਨੂੰ ਲਮਕਾ ਦੇਣਾ,
0: ਧਾਰ ਅਨੁਗ੍ਰਹੋ, ਧਾਰ ਅਨੁਗ੍ਰਹੋ ਆਪਣਾ ਕਰ ਲੀਨਾ ਰਾਮ, ਪੂਜਾ ਗਹਿ ਕਾਢ ਲਈਓ ਸਾਧੂ ਸੰਗ ਦੀਨਾ ਰਾਮ, ਸਾਧ ਸੰਗਮ ਹਰ ਅਰਾਧੇ, ਸਗਲ ਕਲਮਲ ਦੁੱਖ ਜਲੇ, ਮਹਾ ਧਰਮ ਸੋ ਦਾਨ ਕਿਰਿਆ, ਸੰਗ ਤੇਰਾ ਸੇ ਚੱਲੇ, ਰਸਨਾ ਅਰਾਧੈ ਏਕ ਸੁਆਮੀ, ਹਰ ਨਾਮ ਮਨ ਤਨ ਭੀਨਾ, ਨਾਨਕ ਜਿਸ ਨੋ ਹਰ ਮਿਲਾਏ, ਸੋ ਸਰਬ ਗੁਣ ਪਰਬੀਨਾ, ਬਿਹਾਗੜੇ।

ਤੂੰ ਸਭ ਸਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਿਆਇਆ ਤਿਸ ਦੀ ਤੂੰ ਭਗਤ ਥਾਏ ਪਾਏ ਜੋ ਤੁਧ ਮਨ ਭਾਇਆ ਜੋ ਹਰ

0: ਹੋਏ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਇ ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨਮੁਖ ਮੁੱਲ ਹੋ ਭੁਲਾਇਨ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਣ ਸਭ ਬੇਕਾਰ ਦਿੱਤੈ ਕਿਤੈ ਨਾ ਸੰਤੋਖੀਅਨ ਅੰਤਰ ਤਿਸਨਾ ਬਹੁਤ ਅਗਿਆਨ ਅੰਧਾਰ ਨਾਨਕ ਮਨਮੁਖਾ ਨਾਲ ਟੁੱਟਿਆ ਭਲੀ ਜਿਨ੍ਹਾਂ ਮਾਇਆ ਮੋਹੇ ਪਿਆਰ
1: ਪਾਠ ਆਇਆ ਸੀ ਭਾਈ ਸਾਹਿਬ ਜੀ ਨੇ ਅਗਿਆਨ ਪਾਠ ਕੀਤਾ ਆਪ ਜੀ ਨੇ ਸ਼ਾਇਦ ਧਿਆਨ ਦਿੱਤਾ ਹੋਵੇ ਪਰ ਇੱਥੇ ਪੈਰ ਵਿੱਚ ਅੱਧਾ ਯਈਆ ਹੈ ਇਸ ਕਰਕੇ ਇਹਨੂੰ ਅਗਿਆਨ ਨਹੀਂ ਬੋਲਣਾ ਜਿਵੇਂ ਪਾਠ ਹੋਇਆ ਹੈ ਇਹ ਖਾਸ ਕਰਕੇ ਆਪ ਜੀ ਨੇ ਖਿਆਲ ਰੱਖਣਾ ਕਿਉਂਕਿ ਅਗਿਆਨ ਐੜਾ ਗੱਗੇ ਨੂੰ ਸਿਹਾਰੀ ਐੜੇ ਨੂੰ ਕੰਨਾ ਤੇ ਨੰਨਾ ਆਉਂਦਾ ਹੈ ਕਈ ਥਾਵਾਂ ਤੇ ਨੰਨੇ ਨੂੰ ਔਂਕੜ ਆਉਂਦਾ ਹੈ ਸੋ ਇੱਥੇ ਐੜਾ ਗੱਗੇ ਦੇ ਪੈਰ ਵਿੱਚ ਅੱਧਾ ਯਈਆ ਨਾਲ ਕੰਨਾ ਤੇ ਨੰਨੇ ਦੇ ਪੈਰ ਵਿੱਚ ਔਂਕੜ ਇਹਨੂੰ ਵੀ ਅਗਿਆਨ ਹੀ ਪੜ੍ਹਨਾ ਹੈ ਜਿਵੇਂ ਪਾਠ ਹੋਇਆ ਹੈ ਹਾਂਜੀ
0: ਮਹੱਲਾ ਤੀਜਾ ਤਿੰਨ ਭਉ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ ਧੁਰ ਤਿੰਨ ਕੀ ਪੈਜ ਰੱਖਦਾ ਆਪੇ ਰੱਖਣਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰ ਪੌੜੀ ਜੀ ਜੰਤ ਸਭ ਤੇਰਿਆ ਤੂੰ ਸਭਨਾ ਰਾਸ ਜਿਸ ਨੋ ਤੂੰ ਦੇਹ ਤਿਸ ਸਭ ਕਿਛ ਮਿਲੈ ਕੋਈ ਹੋਰ ਸਰੀਕ ਨਾਹੀਂ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਹੈ ਸੋ ਜਨ ਸਾ ਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਸਲੋਕ ਮਹੱਲਾ ਤੀਜਾ ਗੁਰਮੁਖ ਸੱਚੇ ਭਾਵ ਦੇ ਦਰ ਸੱਚੇ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ ਕੱਟਿਆ ਚਾਨਣ ਕੀਆ ਕਰਤਾਰ ਨਾਨਕ ਰੱਖਣਹਾਰਾ ਰੱਖ ਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚਾਕ

ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਪਰਨਾ ਕੋਈ ਤੁਧ ਜੇਵੜ ਹੋਰ ਸਰੀਕ ਹੋਵੇ ਤਾਂ ਆਖੀਐ ਤੁਧ ਜੇਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਘੜਨ ਸਮਰੱਥ ਦਾ ਤਾਰ ਹੈ ਤੁਧ ਅੱਗੇ ਮੰਗਣ ਨੋ ਹੱਥ ਜੋੜ ਖਲੀ ਸਭ ਹੋਈ ਤੁਧ ਜੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ ਤੁਧ ਸਭ ਸਹਿ ਨੋ ਦਾਨ ਦਿੱਤਾ ਖੰਡੀ ਵਰਭੰਡੀ ਪਾਤਾਲੀ ਪੁਰੀ ਸਭ ਲੋਈ ਸਲੋਕ ਮਹੱਲਾ ਤੀਜਾ ਮਨ ਪ੍ਰਤੀਤ ਨ ਆਈਆ ਸਹਿਜ ਨਾ ਲੱਗੋ ਭਾਉ ਸਬਦੈ ਸਾਧ ਨਾ ਪਾਇਓ ਮਨ ਹੱਠ ਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪ ਨ ਪਛਾਣੈ ਮੂੜਾ ਅਵਰਾਇਆ ਦੁਖਾਏ ਮੁੰਡੇ ਦੀ ਖਸਲਤ ਨਾ ਗਈਆ ਅੰਧੇ ਵਿਛੁੜ ਚੋਟਾ ਖਾਏ ਸਤਿਗੁਰ ਕੈ ਭੈ ਭੰਨ ਨਾ ਘੜਿਓ ਰਹਿ ਅੰਕ ਸਮਾਏ ਆਨ ਦਿਨ ਸਹਿਸਾ ਕਦੇ ਨਾ ਚੁੱਕੈ ਬਿਨ ਸਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁੱਕੇ ਨੇੜੇ ਆਏ ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਾਵ ਨਿਧ ਪਾਏ ਜੀਵਤ ਮਰੈ ਫੁਨ ਜੀਵੈ ਤਾਂ ਮੋਖ ਅੰਤਰ ਪਾਏ ਧੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਸੰਭਾਲ

0: ਜੋੜੇ ਗਤ ਮਤ ਸਬਦੇ ਪਾਏ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋ ਆਪ ਗਵਾਏ ਪੌੜੀ ਜਿਸ ਦੈ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੇ ਗੱਲੇ ਦਾ ਲੋੜੀਐ ਹਰ ਸੁਖਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਏ ਦਿਆ ਕੇਵ ਨਿਮਖ ਘੜੀ ਮੋਹ ਮੂੜੀਐ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੋਹ ਜੋੜੀਐ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਵਾ ਹਰ ਭਗਤ ਹਰ ਭਗਤ ਜਨਾ ਕੈ ਮੋਹੇ ਡਿੱਠੈ ਜਗਤ ਤਰਿਆ ਸਭ ਲੋੜੀਐ
1: ਸਲੋਕ ਮਹੱਲਾ ਤੀਜਾ ਸਾਰ ਰਸਨਾ ਜਲ ਜਾਓ ਜਿਨ ਹਰ ਕਾ ਸੁਆਉ ਨਾ ਪਾਇਆ ਨਾਨਕ ਰਸਨਾ ਸਬਦ ਰਸਾਏ ਜਿਨ ਹਰ ਹਰ ਮਨ ਵਸਾਇਆ ਮਹੱਲਾ ਤੀਜਾ ਸਾਰ ਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰਿਆ ਪੌੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਹਰ ਆਪੇ ਵੇਖੈ ਵਿਗਸੈ ਆਪੇ ਜਿਤ ਭਾਵੈ ਤਿਤ ਲਾਏ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉੱਜੜ ਪਾਏ ਹਰ ਸੱਚਾ ਸਾਹਿਬ ਸੱਚ ਤਪਾਵਸ ਕਰ ਵੇਖੈ ਚਲਤ ਸਬਾਏ ਗੁਰ ਪ੍ਰਸਾਦ ਕਹੈ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸਲੋਕ ਮਹੱਲਾ ਤੀਜਾ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾ ਅੰਦੇਸਾ ਤਜ ਰਹੈ ਗੁਰਮੁਖ ਭਿਖਿਆ ਨਾਓ ਤਿਸ ਕੇ ਚਰਨ ਪਖਾਲੀਐ ਹੈ ਨਾਨਕ ਹੋ ਬਲਿਹਾਰੈ ਜਾਓ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੁਇ ਪੰਖੇਰੂ ਆਹੇ ਆਵਤ ਜਾਤ ਨਾ ਦੀ ਸਹੀ ਨਾ ਪਰ ਪੰਖੀ ਤਾਹੇ ਬਹੁ ਰੰਗੀ ਰਸ ਭੋਗਿਆ ਸਬਦ ਰਹੈ ਨਿਰਬਾਣ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀ ਸਾਵੇ।

0: ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੈ ਜਿਸਨੋ ਕਿਰਪਾਲ ਹੋਵੈ ਹਰ ਆਪੇ ਤਿਸਨੋ ਹੁਕਮ ਮਨਾਵੈ ਸਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ ਮਮਤਾ ਮੋਹ ਸੋ ਬੰਧਨਾ ਪੁੱਤਰ ਕਲੱਤਰ ਸੋ ਧੰਦ ਜਹ ਦੇਖਾ ਤਹ ਜੀਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੈ ਅੰਧ ਮਹੱਲਾ ਚੌਥਾ ਅੰਧੇ ਚਾਨਣ ਤਾਕ ਥੀਐ ਜਾ ਸਤਿਗੁਰ ਮਿਲੈ ਰਜਾਏ ਬੰਧਨ ਤੋੜੈ ਸੱਚ ਵਸੈ ਅਗਿਆਨ ਅਧੇਰਾ ਜਾਏ ਸਭ ਕਿਛ ਦੇਖੈ ਤਿਸੈ ਕਾ ਜਿਨ ਕੀਆ ਤਨ ਸਾਜ ਨਾਨਕ ਸਰਣ ਕਰਤਾਰ ਕੀ ਕਰਤਾ ਰਾਖੈ ਲਾਜ ਪੌੜੀ ਜਤਹੋ ਆਪੇ ਥਾਟ ਕੀਆ ਬਹਿ ਕਰਤੈ ਤਦਹੋ ਪੁੱਛ ਨਾ ਸੇਵਕ ਬੀਆ ਤਦਹੋ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨਾ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤੈ ਦਾਨ ਸਭਨਾ ਕੋ ਦੀਆ ਆਪੇ ਸੇਵ ਬਣਾਈਅਨ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੋ ਥੀਆ ਸਲੋਕ ਮਹੱਲਾ ਤੀਜਾ ਗੁਰਮੁਖ ਪ੍ਰਭ ਸੇਵ ਹੈ ਸਦ ਸਾਚਾ ਅਨਦਿਨ ਸਹਿਜ ਪਿਆਰ ਸਦਾ ਆਨੰਦ ਗਾਵ ਹੈ ਗੁਣ ਸਾਚੇ ਅਰਧ ਉਰਧ ਉਰਧਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਅੰਤਰ ਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ ਮਹੱਲਾ ਤੀਜਾ ਕਹਿਐ ਕਥਿਐ ਨਾ ਪਾਈਐ ਅਨਦਿਨ ਰਹੈ ਸਦਾ ਗੁਣ ਗਾਏ ਵਿਣ ਕਰਮੈ ਕਿਨੈ ਨਾ ਪਾਇਓ ਭਾਉਕ ਮੂਏ ਬਿਲ ਲਾਏ ਗੁਰ ਕੈ ਸਬਦ ਮਨ ਤਨ ਭਿਜੈ ਆਪ ਵਸੈ ਮਨ ਆਏ ਨਾਨਕ ਨਦਰੀ ਪਾਈਐ ਆਪੇ ਲਏ ਮਿਲਾਏ ਪੌੜੀ ਆਪੇ ਵੇਦ ਪੁਰਾਣ ਸਭ ਸਾਸਤ ਆਪੇ ਵੇਦ ਪੁਰਾਣ ਸਭ ਸਾਸਤ ਆਪ ਕਥੈ ਆਪ ਭੀਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰ ਵਿਰਤ ਆਪ ਨਿਰਵਰਤੀ ਆਪ ਪਰ ਵਿਰਤ ਆਪ ਨਿਰਵਿਰਤੀ ਆਪੇ ਅਕਥ ਕਥੀਜੈ ਆਪੇ ਪੁੰਨ ਸਭ ਆਪ ਕਰਾਏ ਆਪ ਅਲਿਪਤ ਵਰਤੀਜੈ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ ਕਰੀਜੈ ਸਲੋਕ ਮਹੱਲਾ ਤੀਜਾ ਸੇਖਾ ਅੰਦਰੋ ਜੋਰ ਛੱਡ ਤੂੰ ਭਉ ਕਰ ਝੱਲ ਗਵਾਏ ਗੁਰ ਕੈ ਭੈ ਕੀਤੇ ਨਿਸਤਰੇ ਭੈ ਵਿੱਚ ਨਿਰਭਉ ਪਾਏ ਮਨ ਕਠੋਰ ਸਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਏ ਥਾਏ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਪੁੱਛੋ ਗਿਆਨੀਆ ਜਾਏ
1: ਗਿਆਨੀ
0: ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਪੁੱਛੋ ਗਿਆਨੀ ਜਾਏ ਮਹੱਲਾ ਤੀਜਾ ਮਨ ਮੁਖ ਮਾਇਆ ਮੋਹ ਹੈ ਨਾਮ ਨਾ ਲੱਗੋ ਪਿਆਰ ਕੂੜ ਕਮਾਵੈ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਬਿਖ ਮਾਇਆ ਧਨ ਸੰਚ ਮਰਹਿ ਅੰਤੇ ਹੋਏ ਸਭ ਛਾਰ ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਜੇ ਮਨ ਮੁਖ ਕਮਾਵੈ ਸੋ ਥਾਏ ਨਾ ਪਵੈ ਦਰਗਹਿ ਹੋਏ ਖੁਆਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰ ਭੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਹਾਏ ਕਰੇ ਜਿਸ ਕਿਰਪਾ ਜਿਸਨੋ ਗੁਰਮੁਖ ਕਰੇ ਹਰੇ ਆਪੇ ਭੌਜਲ ਆਪ ਹੈ ਬੋਹਿਥਾ ਆਪੇ ਖੇਵਟ ਆਪ ਤਰੇ ਆਪ ਕਰੇ ਕਰਾਏ ਕਰਤਾ ਆਪੇ ਕਰੇ ਕਰਾਏ ਕਰਤਾ ਅਵਰ ਨਾ ਦੂਜਾ ਤੁਜੈ ਸਰੇ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ ਜਨਮ ਮਰਨ ਦੁਖ ਕੱਟੀਐ ਹਉਮੈ ਮਮਤਾ ਜਾਏ ਉੱਤਮ ਪਦਵੀ ਪਾਈਐ ਸੱਚੇ ਰਹਿ ਸਮਾਏ ਨਾਨਕ ਪੂਰਬ ਜਿਨ ਕੋ ਲਿਖਿਆ ਤਿਨਾ ਸਤਿਗੁਰ ਮਿਲਿਆ ਆਏ ਮਹੱਲਾ ਤੀਜਾ ਨਾਮ ਰਤਾ ਸਤਿਗੁਰੂ ਹੈ ਕਲ ਯੁਗ ਬੋਹਿਤ ਹੋਏ ਗੁਰਮੁਖ ਹੋਵੈ ਸੋ ਪਾਰ ਪਵੈ ਜਿਨਾ ਅੰਦਰ ਸੱਚਾ ਸੋਏ ਨਾਮ ਸੰਭਾਲੇ ਨਾਮ ਸੰਗ੍ਰਹਿ ਨਾਮੇ ਹੀ ਪਤ ਹੋਏ ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ ਪੌੜੀ ਆਪੇ ਪਾਰਸ ਆਪ ਧਾਤ ਹੈ ਆਪ ਕੀ ਤੋਨ ਕੰਚਨ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਘਟ ਭੋਗਵੈ ਸੁਆਮੀ, ਆਪੇ ਹੀ ਸਭ ਅੰਜਨ, ਆਪ ਵਿਵੇਕ ਆਪ ਸਭ ਬੇਤਾ, ਆਪੇ ਗੁਰਮੁਖ ਭੰਜਨ, ਜਨ ਨਾਨਕ ਸਾ ਲਾਹੇ ਨਾ ਰੱਜੈ, ਤੁਦ ਕਰਤੇ ਤੂੰ ਹਰ ਸੁਖ ਦਾਤਾ ਵਡਨ
1: ਵਡਨ
0: ਤੂੰ ਜਨ ਨਾਨਕ ਸਾ ਲਾਹੇ ਨਾ ਰੱਜੈ, ਤੁਦ ਕਰਤੇ ਤੂੰ ਹਰ ਸੁਖ ਦਾਤਾ ਵਡਨ। ਸਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਅਕੇ ਬੰਧਨਾ, ਜੇਤੇ ਕਰਮ ਕਮਾਹੇ, ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ, ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਐ, ਮੋਹਿ ਕਾਲੈ ਉਠ ਜਾਹੇ। ਮਹੱਲਾ ਤੀਜਾ। ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ, ਹਰ ਨਾਮੇ ਲੱਗੈ ਪਿਆਰ, ਨਾਨਕ ਜਨਮ ਸਵਾਰਨ ਆਪਣਾ।

0: ਆਪੇ ਬਾਲਕ ਕਰੇ ਸਿਆਣੇ ਇੱਕ ਥੈ ਪੜ ਬੁੱਝੈ ਸਭ ਆਪੇ ਇੱਕ ਥੈ ਆਪੇ ਕਰੇ ਇਆਣੇ ਇੱਕ ਨਾ ਅੰਦਰ ਮਹਿਲ ਬੁਲਾਏ ਜਾ ਆਪ ਤੇਰਾ ਮਨ ਸੱਚੇ ਭਾਣੇ ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਸੇ ਜਨ ਸੱਚੀ ਦਰਗਹਿ ਜਾਣੇ ਸਲੋਕ ਮਰਦਾਨਾ ਇੱਕ ਸਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹੇ ਭਰੀ ਪੀ ਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਲ ਘਿਓ ਸਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਧੈ ਜਾਹੇ ਬਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ ਮਨਸਾ ਕਟੋਰੀ ਕੂੜ ਭਰੀ ਪੀ ਲਾਏ ਜਮਕਾਲ ਇਤ ਮਦ ਪੀਤੈ ਨਾਨਕਾ ਬਹੁਤੇ ਖੱਟੀਐ ਬਿਕਾਰ ਗਿਆਨ ਗੁੜ ਸਾ ਲਾਹ ਮੰਡੇ ਭਉ ਮਾਸ ਆਹਾਰ ਨਾਨਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸਕੀ ਧਾਰ ਸਤ ਸੰਗਤ ਸਿਉ ਮੇ ਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ਪੌੜੀ ਆਪੇ ਸੁਰ ਨਰ ਗਣ
1: ਗੰਧਰਬਾ
0: ਆਪੇ ਸੁਰ ਨਰ ਗਣ ਗੰਧਰਬਾ ਆਪੇ
1: ਗੰਗੇ ਤੇ ਬਿੰਦੀ ਵੀ ਹੈ
0: ਆਪੇ ਸੁਰ ਨਰ ਗਣ
2: ਇਹ ਪਾਠ ਜਿੱਥੇ ਵੀ ਆਵੇ ਇਹ ਗੰਧਰਬ ਮੂਲ ਪਾਠ ਹੈ ਇਹਦਾ ਗੰਧਰਬ ਹੁੰਦੇ ਨੇ ਦੇਵਤਿਆਂ ਦੇ ਰਾਗੀ ਤੇ ਕਈ ਵਾਰੀ ਇਹ ਧੱਦੇ ਦੇ ਪੈਰ ਚ ਰਾਣੇ ਨਾਲ ਵੀ ਆ ਸਕਦਾ ਸੋ ਪਰ ਪਾਠ ਇਹਨੇ ਗੰਧਰਬ ਗੰਧਰਬਾ ਇਸੇ ਢੰਗ ਨਾਲ ਹੋਣਾ ਜੀ
0: ਆਪੇ ਸੁਰ ਨਰ ਗਣ ਗੰਧਰਬਾ ਆਪੇ ਖੱਟ ਦਰਸ਼ਨ ਕੀ ਬਾਣੀ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖ ਅਕਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬੇਬਾਣੀ ਆਪੈ ਨਾਲ ਗੋਸ਼ਟ ਆਪ ਉਪਦੇਸੈ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ਸਲੋਕ ਮਹੱਲਾ ਤੀਜਾ
1: ਮੈਂ ਬੇਨਤੀ ਕਰ ਹੀ ਦੇਵਾਂ ਇਸ ਪੌੜੀ ਤੋਂ ਪਹਿਲਾਂ ਜੋ ਸਲੋਕਾਂ ਦਾ ਸਿਰ ਲੇਖ ਆਇਆ ਹੈ ਸਲੋਕ ਮਰਦਾਨਾ ਪਹਿਲਾ ਫਿਰ ਉਸ ਤੋਂ ਬਾਅਦ ਫਿਰ ਮਹੱਲੇ ਦੀ ਥਾਂ 'ਤੇ ਮਰਦਾਨਾ ਪਹਿਲਾ ਇਸ ਤਰ੍ਹਾਂ ਲਿਖਿਆ ਮਿਲਦਾ ਹੈ ਫਿਰ ਤੀਜੇ ਥਾਂ ਦੇ ਉੱਤੇ ਸਿਰਫ ਅੰਕ ਲਿਖਿਆ ਹੋਇਆ ਹੈ ਪਰ ਮਹੱਲੇ ਦਾ ਜ਼ਿਕਰ ਨਹੀਂ ਹੋਇਆ ਇਹਦੇ ਬਾਰੇ ਦਮਮੀ ਟਕਸਾਲ ਸੰਪਰਦਾਇ ਪਿੰਡਰਾਂ ਦੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਭਾਈ ਮਰਦਾਨਾ ਕੀਰਤਨੀਆ ਸੀ ਰਬਾਬੀ ਸੀ ਰਬਾਬ ਦੇ ਨਾਲ ਕੀਰਤਨ ਕਰਦਾ ਸੀ ਇੱਕ ਦਿਨ ਇਹਦੇ ਮਨ ਦੇ ਵਿੱਚ ਖਿਆਲ ਆਇਆ ਹਜ਼ੂਰ ਦੇ ਚਰਣਾਂ ਵਿੱਚ ਬੇਨਤੀ ਕੀਤੀ ਐ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਤੁਸੀਂ ਪਰਮੇਸ਼ੁਰ ਦਾ ਸਰੂਪ ਹੋ ਮੈਂ ਤੁਹਾਡਾ ਕੀਰਤਨੀਆ ਰਬਾਬੀ ਹਾਂ ਤੁਸੀਂ ਗੁਰਬਾਣੀ ਉਚਾਰਨ ਕਰਦੇ ਹੋ ਮੈਂ ਉਸ ਬਾਣੀ ਨੂੰ ਗਾਇਨ ਕਰਦਾ ਹਾਂ ਪਰ ਇਸ ਬਾਣੀ ਦੇ ਵਿੱਚ ਆਪ ਜੀ ਦਾ ਨਾਮ ਹੀ ਆਉਂਦਾ ਹੈ ਮੇਰਾ ਨਾਮ ਨਹੀਂ ਆਇਆ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੇਰਾ ਦੇ ਘਰ ਆਏ ਕਹਿਣ ਲੱਗੇ ਭਾਈ ਮਰਦਾਨਿਆ ਚੱਲ ਤੇਰੇ ਨਾਂ 'ਤੇ ਅਸੀਂ ਖੁਦ ਬਾਣੀ ਉਚਾਰਨ ਕਰਦੇ ਹਾਂ ਬਾਣੀ ਗੁਰੂ ਮਹਾਰਾਜ ਨੇ ਉਚਾਰਨ ਕੀਤੀ ਅਤੇ ਭਾਈ ਮਰਦਾਨੇ ਨੂੰ ਕਿਉਂਕਿ ਰਬਾਬੀ ਸੀ ਗੁਰੂ ਘਰ ਦਾ ਕੀਰਤਨੀਆ ਸੀ ਫਿਰ ਨਾਮ ਉਹਦਾ ਲਿਖਿਆ ਇਸੇ ਲਈ ਸਲੋਕ ਮਰਦਾਨਾ ਪਹਿਲਾ ਮਰਦਾਨੇ ਦੇ ਪ੍ਰਥਾਏ ਗੁਰੂ ਨਾਨਕ ਸਾਹਿਬ ਜੀ ਨੇ ਇਹ ਦੋ ਸਲੋਕ ਉਚਾਰਨ ਕੀਤੇ ਨੇ, ਤੀਜੇ ਉੱਤੇ ਕੋਈ ਜ਼ਿਕਰ ਨਹੀਂ ਆਇਆ, ਇਸ ਲਈ ਉਹ ਵੀ ਭਾਈ ਮਰਦਾਨੇ ਦੇ ਪ੍ਰਥਾਈ ਉਚਾਰਨ ਕੀਤਾ। ਇਹਨਾਂ ਸਲੋਕਾਂ ਦਾ ਜਿਹੜਾ ਭਾਵ ਹੈ, ਭਾਈ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਬਹੁਤ ਸਾਰੇ ਲੋਕ ਸ਼ਰਾਬੀ ਕਬਾਬੀ ਵੀ ਨੇ, ਪਰ ਕੀ ਗੁਰਮਤਿ ਵਿੱਚ ਮੀਟ ਸ਼ਰਾਬ ਵਰਤਿਆ ਜਾ ਸਕਦਾ ਹੈ? ਕਿ ਸਿੱਖ ਨੂੰ ਮੀਟ ਸ਼ਰਾਬ ਵਰਤ ਲੈਣਾ ਚਾਹੀਦਾ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਸਲੋਕਾਂ ਦੇ ਵਿੱਚ ਭਾਈ ਮਰਦਾਨੇ ਨੂੰ ਸੰਬੋਧਨ ਕਰਕੇ ਇਹ ਦੋ ਕਿਸਮ ਦੀ ਸ਼ਰਾਬ, ਦੋ ਕਿਸਮ ਦੇ ਮਾਸ ਦਾ ਜ਼ਿਕਰ ਕੀਤਾ। ਅਤੇ ਹੁਣ ਇੰਨਾ ਲੰਬਾ ਸਮਾਂ ਨਹੀਂ ਕਿ ਆਪਾਂ ਹੋਰ ਬਹੁਤੀ ਵਿਚਾਰ ਕਰੀਏ। ਭਾਵ ਜਿਹੜੇ ਆਮ ਲੋਕ ਮੀਟ ਸ਼ਰਾਬ ਦੀ ਵਰਤੋਂ ਕਰਦੇ ਹਨ ਉਸ ਦੀ ਮਨਾਹੀ ਕੀਤੀ ਗਈ ਹੈ, ਉਹਦੀ ਥਾਂ 'ਤੇ ਜਿਹੜੀ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ ਨਾਮ ਬਾਣੀ ਦੇ ਅਮਲ ਦੀ ਮਹਿਮਾ ਵਡਿਆਈ ਗੁਰੂ ਮਹਾਰਾਜ ਨੇ ਕੀਤੀ ਹੈ। ਸੋ ਇਹ ਜ਼ਰੂਰੀ ਵਿਚਾਰ ਸੀ ਅਤੇ ਸੰਗਤਾਂ ਨੇ ਫਿਰ ਵੀ ਪੁੱਛਣਾ ਹੀ ਸੀ, ਇਸ ਲਈ ਬੇਨਤੀ ਕੀਤੀ ਗਈ ਹੈ। ਹੁਣ ਆਪਾਂ ਇੱਥੇ ਸਮਾਪਤੀ ਕਰਾਂਗੇ, ਸਮਾਪਤੀ ਕਰਦੇ ਅੰਤਲੀਆਂ ਪੰਕਤੀਆਂ ਦੁਆਰੇ ਪੜ੍ਹਦੇ।

0: ਫਤਿਹ।
1: ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਪ੍ਰੇਮ ਸ਼ਰਧਾ ਸਤਿਕਾਰ ਨਾਲ ਆਪ ਜੀ ਨੇ ਹਾਜ਼ਰੀਆਂ ਭਰੀਆਂ ਨੇ। ਇਸੇ ਤਰ੍ਹਾਂ ਦਰਸ਼ਨ ਬਖਸ਼ਿਸ਼ ਕਰਦੇ ਰਹਿਣਾ ਜੀ। ਜਿਹੜੀਆਂ ਸੰਗਤਾਂ ਛੁੱਟੀ ਕਰਦੀਆਂ ਨੇ ਉਹਨਾਂ ਨੂੰ ਵੀ ਪ੍ਰੇਰੋ, ਸੁਨੇਹਾ ਦਿਓ ਕਿ ਛੁੱਟੀ ਨਹੀਂ ਕਰਨੀ, ਮਾਲਕ ਜੀ ਦੇ ਚਰਨਾਂ ਵਿੱਚ ਜ਼ਰੂਰ ਆ ਕੇ ਬੈਠਣਾ। ਨਿਰਵਿਘਨਤਾ ਸਹਿਤ ਇਸ ਸੰਥਿਆ ਦਾ ਕਾਰਜ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨ ਪ੍ਰਾਰੰਭ ਹੋਇਆ ਹੈ। ਇਸੇ ਤਰ੍ਹਾਂ ਹੀ ਮਹਾਰਾਜ ਜੀ ਸੰਪੂਰਨਤਾ ਦੀ ਬਖਸ਼ਿਸ਼ ਕਰਨ। ਸਵਾਮੀ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਵੱਧ ਚੜ੍ਹ ਕੇ ਪਹੁੰਚ ਕੇ ਨਾਮ ਲੈਣੇ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।

ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ ਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀ ਆਏ ਵਡਿਆਈ ਆ ਕਹਿ ਨਾਨਕ ਸੁਣੋ ਸੰਤ ਹੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕੱਲਾ ਜਿਤ ਕਰ ਧਾਰੀਆ ਪੰਚ

ਕਰੇ ਆਨੰਦ ਵਾਜੇ। ਆਨੰਦ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ

ਸੰਗ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਨੂੰ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ

ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਕਿਰਪਾ ਕਰੋ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਮੁਤਾਬਕ ਜੀਵਨ ਜਾਚ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਇਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੇਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ।

ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸੋ ਕੋਟਲ ਗੁਰ ਸੇਵੀ ਹੈ ਐਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ ਜਾ ਕਉ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੈ

ਮਹਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਦ ਟਹਿਲ ਕੀ ਬੇਲਾ, ਈਹਾ ਖਾੜ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ, ਔਤ ਘਟੇ ਦਿਨ ਸੁਰੈ ਨਾਰੇ, ਮਨ ਗੁਰਮਿਲ ਘਰ ਸਵਾਰੇ, ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਈ ਪੀ ਆਵੈ ਇਹੋ ਰਸ, ਅਕਤ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਅਨਦ ਕਰਹਿ ਨਾਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। 627 ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਦੇ ਸੱਚ ਜੁਗਾ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋ ਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਵਈ ਜੇ ਲਾਏ ਰਹਾ ਲਿਵ ਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ

ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾ ਹਉ ਮੈਂ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ

ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥ

ਜਾਈ ਜੇ ਜੁਗ ਚਾਰ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਵਰ ਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ

ਆਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋ ਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ।

ਸਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ

ਆਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ

ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ।

ਪਾਏ। ਕਿਤੇ ਮੰਗਹਿ ਜੋਧ ਅਪਾਰ, ਕਿਤੇ ਆ ਗਣਤ ਨਹੀਂ ਵਿਚਾਰ। ਕਿਤੇ ਖੱਪ ਟੁੱਟਹਿ ਵੇਕਾਰ, ਕਿਤੇ ਲੈ ਮੁਕਰ ਪਾਹੇ। ਕਿਤੇ ਮੂਰਖ ਖਾਹੀ ਖਾਹੇ, ਕਿਤੇ ਆ ਦੁੱਖ ਭੁੱਖ ਸਦ ਮਾਰ। ਇਹ ਭੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ। ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ। ਉਹ ਜਾਣੈ ਜੇਤੀਆ ਮੋਹਿ ਖਾਏ।

ਸਾਹੁ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰ ਹੈ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੀਤੇ ਆਖ ਹੈ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵ ਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਾਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਤੇ ਸਾਹੋ ਸਾਹਾ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ।

ਜਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ।

ਓਹੇ ਮਰ ਹੈ ਨਾ ਠਾਗੇ ਜਾਹੇ। ਜਿਨ ਕੈ ਰਾਮ ਵਸੈ ਮਨ ਮਾਹੇ, ਤਿਥੈ ਭਗਤ ਵਸੈ ਕੇ ਲੋਹ। ਕਰ ਹੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿਥੈ ਖੰਡ ਮੰਡਲ ਵਰ ਭੰਡ। ਜੇ ਕੋ ਕਥੈ ਤਾ ਅੰਤ ਨਾ ਅੰਤ, ਤਿਥੈ ਲੋਹ ਲੋਹ ਆਕਾਰ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ। ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਨਿਆਰ। ਅਹਿਰਨ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪ ਤਾਉ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ। ਖੇਲੈ ਸਗਲ ਜਗਤ, ਚੰਗੇ ਆਈਆ ਬੁਰੇ ਆਈਆ। ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ। ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ, ਛਪੈ ਛੰਦ ਤੋਇ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ ਰੂਪ ਰੰਗ। ਅਰ ਰੇਖ ਭੇਖ ਕੋਉ ਕਹਿ ਨਾ ਸਕਤ ਕੇਹ, ਅਚਲ ਮੂਰਤ ਅਨਭਉ ਪ੍ਰਕਾਸ਼। ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ, ਸਾਹੇ ਸਾਹਾਨ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਨ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਭੁਜੰਗ ਪ੍ਰਯਾਤ ਛੰਦ, ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤ ਸਾਹਿ ਦਸਵੀ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨਾ ਦੇਖੀਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਬੀਰ ਅਪਾਰ ਵੱਡੇ ਬਰਿਆਰ ਅਭਿਚਾਰ ਹੈ ਸਾਰ ਕੀ ਧਾਰ ਪਛਈਆ ਅਭਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁਵੇਕ ਦੇਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜੌਨ ਤੇਰੇ ਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਓ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
एक ओंकार श्री वाहिगुरु जी की फतह है पात साही दसवी कबियो बाच बेनती चाओ पई हमरी करो हाथ दै रक्षा पूरन होए चित की इच्छा तब चरणन मन रह हमारा अपना जान करो प्रत पारा हमरे दुष्ट सबै तुम कावहो आप हाथ दै मोहे बचावहो सुखी बसै मोर परिवारा सेवक सिख सबै करतारा मोर अच्छा निज कर दै करिया सब बैरन का आज संघरिया पूरन होए हमारी आसा तोर भजन की रह प्यासा तुम है छाड़ कोई अवर ना त्याऊं जो बार चाहूं सो तुम ते पाऊं सेवक सिख हमारे तारिया है चुन चुन सत्तर हमारे मारिया है आप हाथ दै मुझै उबरिया मरण काल का त्रास निवरिया पूजो सदा हमारे पच्छा श्री अस तुज जू करिया हो रक्षा राख लेहो मोहे राखन हारे साहिब संत सहाय प्यारे दीन बंद दुष्टन के हंता तुम हो पुरी चतुर्दास कंता काल पाए ब्रह्मा बाप तरा काल पाए शिव जू अवतरा काल पाए कर बिसन प्रकाशा सकल काल का किया तमासा जवन काल जोगी शिव कियो वेद राज ब्रह्मा जू थियो जवन काल सब लोक सवारा नमस्कार है ताहे हमारा जवन काल सब जगत बनायो देव दैत जच्छन उपजायो आदि अंत एकै अवतारा सोई गुरु समझियहो हमारा नमस्कार तिस ही को हमारी सकल प्रजा जिन आप सवारी सेवकन को साव गुण सुख दियो सतरन को पालमो बद कियो घट घट के अंतर की जानत भले बुरे की पीर पछानत चीटी ते कुंचर अस थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाना घट घट के पट पट की जाना जब उदकरख करा करतारा प्रजा धरत तब देह अपारा जब आकरख करत हो कब हूं तुम मैं मिलत देह धार सब हूं जेते बदन श्रेष्ठ सब धारै आप अपनी बूझ उचारै तुम सब ही ते रहत निरालम जानत भेद भेद अर आलम निरंकार निरिबकार निरलंब आदि अनिल अनाद असंभ

ਹਰਿ ਹੋਮ। ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਛਾਹ ਛੁਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠਾਉਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀ ਅਨ ਕੋ ਛੈ ਕਰਤਾ। ਸ੍ਰੀ ਅਸ ਧੁਜ ਜਬ ਭਇ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਾ ਤਿਸੈ ਬਿਆਪਤ ਕੋਈ। ਅੜਿਲ ਸੁਨੈ ਗੁੰਗ ਜੋ ਯਾਹੇ, ਸੋ ਰਸਨਾ ਪਾਵਈ। ਸੁਨੈ ਮੂੜ ਚਿਤ ਲਾਏ, ਚਤੁਰਤਾ ਆਵਈ। ਦੁਖ ਦਰਦ ਭਾਉ ਨਿਕਟ ਨਾ, ਤਿਨ ਨਰ ਕੇ ਰਹੈ। ਹੋ ਜੋ ਯਾ ਕੀ ਏਕ ਬਾਰ, ਚਾਉ ਪਈ ਕੋ ਕਹੈ ਚਾਉ ਪਈ। ਸੰਬਤ ਸਤਰਹਿ ਸਹਸ ਪਨਿਜੈ, ਅਰਧ ਸਹਸ ਫੁਨ ਤੀਨ ਕਹਿਜੈ। ਭਾਦਰਵ ਸੁਦੀ ਅਸ਼ਟਮੀ, ਰਵਿਵਾਰਾ ਤੀਰਸ ਤੁਦਰਵ ਗ੍ਰੰਥ ਸੁਧਾਰਾ। ਸੁਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨਾ ਮਾਨਿਓ। ਸਿਮ੍ਰਿਤ ਸ਼ਾਸਤਰ ਬੇਦ ਸਭੈ ਬਹੁ ਭੇਦ, ਕਹੈ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਨ ਆਈਆ। ਸਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ, ਤੂੰ ਸਦਾ ਰਹੁ ਹਰ ਨਾਲੇ।

ਧਾਰਨਾ ਸਭਨਾ ਗੱਲਾ ਸਮਰੱਥ ਸੁਵਾਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਨਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਾਨ ਪਾਵੈ ਪਾਵੈ ਤਾ ਸੋ ਜਾਨ ਦੇਹੇ ਜਿਸ ਨੂੰ ਹੋਰ ਕਿਆ ਕਰਹਿ ਵੇਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੈ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਾਨ ਪਾਵੈ ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੋ ਸੱਚੀ ਬਾਣੀ ਕਹਿ ਨਾਨਕ ਸੁਨਹੋ ਸੰਤਹੋ ਕਥਿਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਨ ਮਨ ਮੇਰਿਆ ਏਹ ਮਾਇਆ ਮੋਹਨੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਨੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ ਸਾਥ ਤੇਰੈ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ

ਪਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ।

ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਆਏ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਨੂੰ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਪਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ

ਆਉ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ।

Right.

ra ư ra ư.

ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ।

0: ਗਾਹੇ ਸਿਸ ਨਿਭਾਇਆ ਕਿਆ ਥੀ ਐ ਜਾਰ ਤੈਕ ਸੁਦੇ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂੜ ਵਿਭੂਖਣ

मन बच क्रम जेह आप जनाई नानक तेह मत प्रगटी आई। वाहिगुरु जी का खालसा वाहिगुरु जी की फतेह। गनीमुल कस्तै गरीबुल प्रस्तै राजान राज पानान पान देवान देव उपमा महान। शाही शहनशाह भगत वत्सल करुणा निदान शब्द स्वरूप जुगो जुग अटल सतगुरु प्यार नल आखो धन धन धन श्री गुरु ग्रंथ साहिब जी महाराज। सच्चे पातशाह जी दी पावन पवित्र निघी प्यारी अगमी गोद अंदर इस स्थान दी पावन मर्यादा अनुसार सजे हुए अमृत वेले दे दीवान विच सतगुरां दे दर्शन दीदारे करके गोद विच सजी हुई साध संगत वड्डे भाग ने सतगुरां दा प्यार सतगुरां दी बख्शिश सानू हासिल हो रही है। अमृतमई बाणी दे कीर्तन सरवण कीते ने धन्नवाद है कीर्तनी जथे दा। बहुत बड़ी मेहनत हुंदी है एक स्टेज तक पहुंचण वास्ते भावें कोई कीर्तन करन वाला है कोई ढाडी है प्रचारक है। साडियां नजरां विच ते घंटे सवा घंटे की परफॉर्मेंस है भी इन्ना के टाइम लाया है। पर याद रखना ये पिछे बहुत साल बद्धी एक मेहनत चली आती है घालना चली आती है ता कि जाके कोई कीर्तनिया संगत की सेवा दे विच पहुंचता है। सो धन्नवाद। आओ हुण एकाग्र होइए अगले समय वास्ते जो लड़ीवार कथा हर रोज ही विचार स्थान ते चलती है। अज दा अखर है अय्या अंग है 259। यये तो शब्द सतगुरा ने लिया यार यार मीत सुन साजन हो। मिलते जुलते शब्द ने यार दे भी उही अर्थ ने मीत मित्र दे भी उही अर्थ ने लगभग साजन हो सचन दे भी उही अर्थ ने। एक जिग्यासु कह लिए गुरमुख कह लिए थोड़ा बहुता उदी अवस्था बन गई ते अपने मित्रां नू सलाह दे रहा है आओ यारो मित्रो सजनो। इस ढंग नाल ये शब्द उच्चारण किया है। इहदे विच चर्चा है माया दी पकड़ दी। यार शब्द सतगुरां ने गुरबाणी विच बहुत थावां ते वरत्या है। सुन यार हमारे सज्जन एक करो बेनंतिया। उत्थे यार उन्हां गुरमुखां नूं कह दिता जिन्हां नूं रब दी प्राप्ति हो चुकी है। कलगीधर सच्चे पातशाह वाहिगुरू नूं अपना यार मन के ये शब्द वरतदे ने। यारड़े दा सानू सत्थर चंगा भट खेड़ियां दा रहना उत्थे रब नूं ही यार कहा है। अज दे युग विच मनुख दा बहुत बड़ा विश्वास है अपने फ्रेंड सर्कल दे उत्ते। इस करके ज्यादातर अपने मित्रां दा दायरा वड्डा करके रखना चाहुंदा है। खास करके यंग एज दे विच ये सोच हुंदी है कह दिंदा है मैनू रिश्तेदारां नालों परिवार दे नालों मित्रां नाल प्यार है उन्हां बिना नहीं मैं रह सकदा।
ਸੋ ਇਸ ਤਰ੍ਹਾਂ ਦੀ ਸੋਚ ਬਣੀ ਹੁੰਦੀ ਹੈ, ਬਹੁਤ ਵੱਡਾ ਭਰੋਸਾ। ਅਤੇ ਗੁਰਮੁਖ ਪਿਆਰਿਓ, ਪਰ ਭਗਤ ਕਬੀਰ ਜੀ ਦਾ ਜਿਹੜਾ ਨਜ਼ਰੀਆ ਉਹ ਕੁਝ ਵੱਖਰਾ ਹੈ, ਹੁੰਦਾ ਹੀ ਵੱਖਰਾ ਰੱਬ ਦੇ ਪਿਆਰਿਆਂ ਦਾ। ਭਗਤਾਂ ਤੈਸਾ ਸਾਰੀਆਂ ਜੋੜ ਕਦੇ ਨਾ ਆਇਆ, ਸੰਸਾਰੀ ਬਿਰਤੀ ਵਾਲਿਆਂ ਨਾਲ ਭਗਤਾਂ ਦੀ ਵਿਚਾਰ ਨਹੀਂ ਮਿਲਿਆ ਕਰਦੀ, ਅਲੱਗ ਅਲੱਗ ਵਿਚਾਰ ਹੁੰਦੇ ਨੇ ਉਹਨਾਂ ਦਾ। ਜਿਹੜਾ ਵਿਜਨ ਹੈ ਉਹ ਕਹਿੰਦੇ ਵੀ ਜਿਹੜਾ ਬੰਦਾ ਫਰੈਂਡ ਸਰਕਲ ਬਹੁਤਾ ਵੱਡਾ ਕਰ ਲਵੇ, ਬਹੁਤੇ ਮਿੱਤਰ ਬਣਾ ਲਵੇ, ਉਹ ਕਦੇ ਵੀ ਸੁਖੀ ਨਹੀਂ ਰਹਿ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿੰਨਾ ਵੱਡਾ ਤਜਰਬਾ ਹੈ। ਕਹਿੰਦੇ ਦੁਨੀਆਦਾਰੀ ਘੱਟ ਰੱਖੋ, ਮਿੱਤਰ ਚਾਰਾ ਥੋੜ੍ਹਾ ਘੱਟ ਰੱਖੋ, ਸੀਮਤ ਰੱਖੋ, ਰੱਖੋ ਜ਼ਰੂਰ। ਇੱਕ ਤੇ ਚੋਣ ਵਧੀਆ ਕਰੋ, ਇੱਕ ਗਿਣਤੀ ਘੱਟ ਰੱਖੋ। ਗਿਣਤੀ ਬਾਰੇ ਤਾਂ ਬੜਾ ਸਪਸ਼ਟ ਕਹਿ ਦਿੱਤਾ, ਕਹਿੰਦੇ ਕਬੀਰ ਸੂਖ ਨਾ ਇਹ ਯੁਗ ਕਰਹਿ ਜੋ ਬਹੁਤੇ ਮੀਤ। ਇਸ ਯੁਗ ਦੇ ਅੰਦਰ ਉਹ ਬੰਦਾ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਜਿਹੜਾ ਬਹੁਤੇ ਮਿੱਤਰ ਬਣਾਉਣ ਵਾਲਾ ਹੋਵੇ। ਇੱਕ ਬਜ਼ੁਰਗਾਂ ਦਾ ਤੱਤ ਹੈ, ਕਹਿੰਦੇ ਬਹੁ ਮਿੱਤਾ ਤੇ ਬਹੁ ਚਿੱਤਾ। ਚਿੱਤਾ ਤੋਂ ਭਾਵ ਹੈ ਚਿਤਵਨੀ ਸੋਚ, ਜਿਹਨਾਂ ਦੀ ਖਿੰਡੀ ਹੋਵੇ, ਭਟਕਣਾ ਹੋਵੇ ਅੰਦਰ, ਬਹੁਤੇ ਚਿੱਤ, ਆਹ ਕਰ ਲਈਏ ਇਹ ਨਹੀਂ ਠੀਕ, ਆਹ ਦੂਜਾ ਕੰਮ ਕਰ ਲਈਏ ਇਹ ਨਹੀਂ ਠੀਕ, ਆ ਤੀਜਾ ਠੀਕ ਹੈ, ਇਹ ਜਿਹੜੀ ਦੁਬਧਾ ਬਣੀ ਰਹਿੰਦੀ ਹੈ ਨਾ, ਬਹੁਤੇ ਬੰਦੇ ਹੁੰਦੇ ਨੇ ਇਸ ਤਰ੍ਹਾਂ ਦੇ। ਬਜ਼ੁਰਗਾਂ ਦਾ ਤੱਤ ਹੈ, ਇਹ ਲੌਕਿਕ ਪ੍ਰਮਾਣ ਹੈ, ਬਹੁ ਮਿੱਤਾ ਤੇ ਬਹੁ ਚਿੱਤਾ ਕਦੇ ਕਾਮਯਾਬ ਨਹੀਂ ਹੁੰਦਾ। ਭਗਤ ਕਬੀਰ ਜੀ ਵੀ ਲਗਭਗ ਇਹ ਗੱਲ ਕਹਿ ਰਹੇ ਨੇ, ਕਹਿੰਦੇ ਕਬੀਰ ਸੂਖ ਨਾ ਇਹ ਯੁਗ ਕਰੈ ਜੋ ਬਹੁਤੇ ਮੀਤ। ਜਿਹੜਾ ਬਹੁਤੇ ਮਿੱਤਰ ਬਣਾਵੇ ਉਹ ਸੁਖੀ ਨਹੀਂ ਰਹਿੰਦਾ, ਪਰੇਸ਼ਾਨ ਹੋ ਉੱਠਦਾ। ਕਿਵੇਂ ਹੁੰਦਾ? ਬੜੀ ਸਿੰਪਲ ਜੀ ਗੱਲ ਹੈ, ਦਾਇਰਾ ਵੱਡਾ, ਦੁੱਖ ਸੁੱਖ ਦੇ ਸੁਨੇਹੇ ਵੀ ਜ਼ਿਆਦਾ ਨੇ, ਵਿਆਹ ਦੇ ਕਾਰਡ ਵੀ ਜ਼ਿਆਦਾ ਨੇ, ਤੇ ਯਾਦ ਰੱਖਣਾ ਮੌਤ ਦੇ ਸੁਨੇਹੇ ਵੀ ਜ਼ਿਆਦਾ ਨੇ, ਦੁੱਖ ਦੇ ਸੁਨੇਹੇ, ਦਾਇਰਾ ਹੀ ਵੱਡਾ ਹੈ। ਫਿਰ ਸਮਾਂ ਨਹੀਂ ਮਿਲਦਾ ਵੀ ਹਰ ਇੱਕ ਥਾਂ ਤੇ ਹਾਜ਼ਰੀ ਲਾਈ ਜਾਵੇ, ਨਾ ਗਏ ਤੇ ਸੱਜਣ ਨਾਰਾਜ਼ ਹੋਵੇਗਾ, ਜਾਣਾ ਜ਼ਰੂਰ ਪੈਣਾ ਹੈ, ਸਮਾਂ ਹੈ ਨਹੀਂ। ਵੀਕਐਂਡ ਇੱਕੋ ਹੀ ਹੈ, ਚਾਰ ਪੰਜ ਵਿਆਹ ਵੀ ਨੇ ਤੇ ਪੰਜ ਚਾਰ ਦੁੱਖ ਦੇ ਸੁਨੇਹੇ ਵੀ ਨੇ, ਭੋਗ ਤੇ ਵੀ ਜਾਣਾ ਕਿਸੇ ਦੇ, ਹੋ ਗਿਆ ਨਾ ਦੁਖੀ, ਹੋ ਗਿਆ ਨਾ ਪਰੇਸ਼ਾਨ, ਕਿਹਨੂੰ ਨਾਰਾਜ਼ ਕਰਾਂ। ਸੋ ਭਗਤਾਂ ਨੇ ਅੱਜ ਤੋਂ ਸਦੀਆਂ ਪਹਿਲਾਂ ਇਹ ਤੱਤ ਕੱਢ ਕੇ ਸਾਡੇ ਸਾਹਮਣੇ ਰੱਖ ਦਿੱਤਾ, ਹਾਲਾਂਕਿ ਉਦੋਂ ਇੰਨੀ ਆਬਾਦੀ ਵੀ ਨਹੀਂ ਸੀ, ਇੰਨੇ ਦਾਇਰੇ ਵੀ ਵੱਡੇ ਨਹੀਂ ਸੀ, ਸਾਧਨ ਵੀ ਨਹੀਂ ਸੀ। ਜੇ ਬੰਦਾ ਪਿੰਡ 'ਚ ਵੱਸਦਾ, ਬਸ ਪਿੰਡ ਤੱਕ ਹੀ ਸੀਮਤ ਹੈ ਜ਼ਿਆਦਾਤਰ। ਅਤੇ ਦੂਸਰੀ ਗੱਲ, ਕਬੀਰ ਜੀ ਕਹਿੰਦੇ ਮਿੱਤਰ ਦੀ ਚੋਣ ਕਰਨ ਲੱਗਿਆਂ ਮੈਂ ਬੜਾ ਸਾਵਧਾਨ ਹਾਂ, ਜਣੇ ਖਣੇ ਨੂੰ ਮਿੱਤਰ ਨਹੀਂ ਮੈਂ ਬਣਾਉਂਦਾ। ਜਿਹੜਾ ਬੰਦਾ ਮੇਰੀ ਕਸਵੱਟੀ 'ਤੇ ਪੂਰਾ ਉਤਰਦਾ ਹੋਵੇ, ਮੈਂ ਉਹਨੂੰ ਮਿੱਤਰ ਵੀ ਬਣਾਉਂਦਾ, ਉਹਦਾ ਸਤਿਕਾਰ ਵੀ ਕਰਦਾ। ਅਤੇ ਕਿਹੋ ਜਿਹਾ ਬੰਦਾ ਕਹਿੰਦੇ ਚਾਹੀਦਾ? ਕਹਿੰਦੇ ਜਿਹੜਾ ਬੰਦਾ ਕਹੇ ਵੀ ਮੈਂ ਬਹੁਤਾ ਚੰਗਾ ਨਹੀਂ, ਮੈਂ ਬੁਰਾ ਇਨਸਾਨ ਹਾਂ, ਨੀਵੀਂ ਬਿਰਤੀ ਦਾ ਇਨਸਾਨ ਹੈ, ਇਹ ਮੰਨਦਾ ਹੋਵੇ, ਹਾਲਾਂਕਿ ਉਹਦੀ ਬਿਰਤੀ ਉੱਚੀ ਹੈ, ਕਿਉਂਕਿ ਜਿਹੜੇ ਉੱਚੇ ਨੇ ਉਹਨਾਂ ਨੇ ਆਪਣੇ ਆਪ ਨੂੰ ਨੀਵੇਂ ਕਿਹਾ। ਅਤੇ ਜਿਹੜਾ ਇਹ ਗੱਲ ਮਹਿਸੂਸ ਕਰਦਾ, ਭਾਵ ਉਹਦੇ ਅੰਦਰ ਨਿਮਰਤਾ ਹੈ, ਉਹਨੂੰ ਮੈਂ ਆਪਣਾ ਬਣਾ ਲੈਂਦਾ, ਉਹਦਾ ਸਤਿਕਾਰ ਵੀ ਬਹੁਤ ਕਰਦਾ ਹੈ। ਜਿਹੜਾ ਕਹਿੰਦਾ ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਚੰਗਾ ਹਾਂ, ਉਹ ਬੰਦੇ ਕਦੇ ਵੀ ਚੰਗੇ ਨਹੀਂ ਹੁੰਦੇ। ਕਬੀਰ ਸਭ ਤੇ ਹਮ ਬੁਰੇ, ਜਿਹੜਾ ਇਹ ਕਹਿੰਦਾ ਆਪਣੇ ਆਪ ਨੂੰ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਮੈਨੂੰ ਛੱਡ ਕੇ ਸਾਰੇ ਚੰਗੇ ਨੇ, ਇੰਨੀ ਨਿਮਰਤਾ। ਜਿਨ ਐਸਾ ਕਰ ਬੁੱਝਿਆ, ਜਿਹਨੇ ਇਹ ਗੱਲ ਨੂੰ ਸਮਝ ਲਿਆ, ਅਪਣਾ ਲਿਆ, ਮੀਤ ਹਮਾਰਾ ਸੋਏ, ਉਹ ਮੇਰਾ ਮਿੱਤਰ ਹੈ, ਐਸੇ ਬੰਦਿਆਂ ਨੂੰ ਮੈਂ ਮਿੱਤਰ ਬਣਾਉਣਾ। ਕਿੰਨੀ ਸਾਵਧਾਨੀ ਹੈ। ਖੈਰ, ਸ਼ਬਦ ਯਾਰ ਆਇਆ ਤੇ ਯਾਰਾਂ ਦੇ ਭਰੋਸੇ ਦੀ ਗੱਲ ਹੈ। ਜਿਸ ਦੁਨੀਆਂ ਦੇ ਅੰਦਰ
ਮਾਤਾ ਪਿਤਾ ਤੇ ਵੀ ਭਰੋਸਾ ਕਰਨਾ ਮੁਸ਼ਕਲ ਹੋ ਗਿਆ, ਧੀਆਂ ਪੁੱਤਰਾਂ ਤੇ ਵੀ ਭਰੋਸਾ ਕਰਨਾ ਮੁਸ਼ਕਲ ਹੋ ਰਿਹਾ ਹੈ। ਪਰਜਾ ਤੰਤਰ ਨਾਮ ਦਾ ਇੱਕ ਗ੍ਰੰਥ ਹੈ, ਨਾਮ ਤੋਂ ਹੀ ਸਮਝ ਆ ਜਾਂਦੀ ਹੈ ਵੀ ਰਾਜਾ ਅਤੇ ਪਰਜਾ ਦਾ ਰਿਸ਼ਤਾ ਕੀ ਹੈ। ਰਾਜਤੰਤਰ, ਪਰਜਾਤੰਤਰ, ਪਰਜਾ ਨੂੰ ਕਿਸ ਤਰ੍ਹਾਂ ਰੱਖਣਾ ਚਾਹੀਦਾ, ਕਿਹੜੀਆਂ ਸਹੂਲਤਾਂ ਦੀ ਲੋੜ ਹੈ ਜਾਂ ਇਨਸਾਫ਼ ਦੀ ਲੋੜ ਹੈ, ਇਹ ਰਾਜੇ ਦੇ ਕੀ ਫਰਜ਼ ਹੁੰਦੇ ਨੇ, ਇਹਨਾਂ ਵਿਸ਼ਿਆਂ 'ਤੇ ਵੀ ਗ੍ਰੰਥ ਲਿਖੇ ਹੋਏ ਨੇ। ਪਰਜਾਤੰਤਰ ਗ੍ਰੰਥ ਦੇ ਵਿੱਚ ਇੱਕ ਕਹਾਣੀ ਲਿਖੀ ਗਈ ਹੈ। ਕਹਾਣੀ ਇਸ ਤਰ੍ਹਾਂ ਹੈ ਵੀ ਇੱਕ ਰਾਜਾ ਹੈ, ਉਹਦੇ ਔਲਾਦ ਨਹੀਂ ਹੋਈ, ਵਿਆਹ ਇੱਕ ਤੋਂ ਜ਼ਿਆਦਾ ਵੀ ਕਰਵਾ ਲੈਂਦੇ ਸੀ ਰਾਜੇ, ਔਲਾਦ ਫਿਰ ਵੀ ਨਹੀਂ ਹੋਈ। ਇਲਾਜ ਤੋਂ ਬਾਅਦ ਦੂਸਰਾ ਦੌਰ ਚੱਲਿਆ, ਧਾਗੇ ਤਬੀਤਾਂ ਵਾਲਾ, ਜਾਦੂ ਮੰਤਰਾਂ ਵਾਲਾ, ਹਰ ਬੰਦਾ ਯਤਨ ਆਪਣੇ ਜਟਾਉਂਦਾ ਜਿੰਨੀ ਕੁ ਸਮਝ ਹੁੰਦੀ ਹੈ। ਸੋ ਕਿਸੇ ਤੰਤਰਕ ਨੇ ਉਹਨੂੰ ਕਹਿ ਦਿੱਤਾ, ਕਹਿੰਦਾ ਬਈ ਤੇਰੇ ਘਰ ਔਲਾਦ ਤਾਂ ਹੋਵੇਗੀ ਜੇਕਰ ਕਿਸੇ ਬੱਚੇ ਦੀ ਬਲੀ ਦਿੱਤੀ ਜਾਵੇ। ਅੱਜ ਵੀ ਹੋ ਰਿਹਾ ਇਹ ਕੰਮ, ਪੁਰਾਤਨ ਨਹੀਂ, ਕਿਤੇ ਕਿਤੇ ਆ ਜਾਂਦੀ ਹੈ ਖ਼ਬਰ ਐਸੀ ਵੀ ਤੰਤਰਕ ਦੇ ਕਹਿਣ ਦੇ ਉੱਤੇ ਬੱਚਾ ਮਾਰ ਦਿੱਤਾ। ਕਈ ਤੇ ਬੱਕਰੇ ਮੁਰਗਿਆਂ ਦੀ ਬਲੀ ਦੇ ਕੇ ਸਾਰ ਦਿੰਦੇ ਨੇ, ਕਈ ਬੱਚਿਆਂ ਦੀ ਬਲੀ ਦਵਾ ਦਿੰਦੇ ਨੇ। ਉਹ ਰਾਜੇ ਨੂੰ ਜਦੋਂ ਕਿਹਾ ਗਿਆ ਵੀ ਕਿਸੇ ਬੱਚੇ ਦੀ ਬਲੀ ਦੇਣੀ ਪੈਣੀ ਹੈ, ਉਹਨੇ ਇੱਕ ਤਰ੍ਹਾਂ ਦੀ ਅਨਾਊਂਸਮੈਂਟ ਕਰਾ ਦਿੱਤੀ ਆਪਣੇ ਰਾਜ ਵਿੱਚ ਵੀ ਛੋਟਾ ਬੱਚਾ ਚਾਹੀਦਾ ਰਾਜੇ ਨੂੰ, ਜੇ ਕੋਈ ਦੇ ਸਕਦਾ ਚੰਗਾ ਇਨਾਮ ਮਿਲ ਜਾਵੇਗਾ। ਇੱਕ ਸ਼ਾਹੂਕਾਰ, ਬਹੁਤਾ ਲਾਲਚੀ ਬਿਰਤੀ ਵਾਲਾ, ਉਹਦੇ ਘਰ 5 ਕੁ ਪੁੱਤਰ ਨੇ ਘੱਟੋ ਘੱਟ, ਤੇ 5 ਪੁੱਤਰਾਂ ਦੇ ਵਿੱਚੋਂ ਬਾਕੀ ਤੇ ਉਹਦੇ ਮੁਤਾਬਕ ਚੱਲਣ ਵਾਲੇ ਨੇ, ਕਾਰੋਬਾਰ ਵੱਲ ਧਿਆਨ ਕਰਦੇ ਨੇ, ਪਰ ਇੱਕ ਛੋਟਾ ਜਿਹੜਾ ਨਾ ਉਹ ਥੋੜ੍ਹਾ ਜਿਹਾ ਮਸਤੀ ਦੇ ਅੰਦਾਜ਼ ਵਿੱਚ ਹੈ, ਕੋਈ ਐਸੀ ਰੂਹ ਹੈ ਜਿਹਦਾ ਸੰਸਾਰ ਨਾਲ ਬਹੁਤਾ ਲਗਾਓ ਨਹੀਂ ਬਣ ਰਿਹਾ, ਕਾਰੋਬਾਰ ਵੱਲ ਧਿਆਨ ਨਹੀਂ ਜਾ ਰਿਹਾ। ਪਛਾਣ ਲਿਆ ਸ਼ਾਹੂਕਾਰ ਨੇ ਵੀ ਇਹਨੇ ਕੀ ਕਰਨਾ, ਇਹ ਤੇ ਉਜਾੜੇਗਾ, ਇਹ ਤੇ ਗਵਾਏਗਾ। ਅਕਸਰ ਰੱਬੀ ਪਿਆਰ ਵਾਲੀਆਂ ਰੂਹਾਂ ਮਾਇਆ ਦੀ ਪਕੜ ਵਿੱਚ ਨਹੀਂ ਹੁੰਦੀਆਂ, ਤਿਆਗ ਵਿੱਚ ਹੁੰਦੀਆਂ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ 5 ਕੁ ਸਾਲ ਦੀ ਅਵਸਥਾ ਦੇ ਵਿੱਚ ਨੇ, ਇਤਿਹਾਸ ਇਹ ਕਹਿੰਦਾ, ਤੁਸੀਂ ਸੁਣਿਆ ਵੀ ਹੋਣਾ ਵੀ ਸਤਿਗੁਰੂ ਘਰ ਦੇ ਭਾਂਡੇ, ਕੋਈ ਹੋਰ ਵਸਤੂਆਂ ਜਿਹੜੀਆਂ ਹੱਥ ਲੱਗਣੀਆਂ ਬਾਹਰ ਬੱਚਿਆਂ ਨੂੰ ਦੇ ਆਉਣੀਆਂ ਜਾਂ ਗਰੀਬ ਲੋਕਾਂ ਨੂੰ ਦੇ ਆਉਣੀਆਂ, ਪਰਿਵਾਰ ਦੀਆਂ ਨਜ਼ਰਾਂ ਵਿੱਚ ਗਵਾ ਰਹੇ ਸੀ। ਨਹੀਂ ਸੀ ਕਿਸੇ ਨੂੰ ਪਤਾ ਵੀ ਜਿਹੜੀ ਕਮਾਈ ਗੁਰੂ ਨਾਨਕ ਦੇਵ ਸਾਹਿਬ ਕਰ ਰਹੇ ਨੇ ਉਹ ਕੋਈ ਕਰ ਹੀ ਨਹੀਂ ਸਕਦਾ ਹੈ। ਆਖਰ ਨੂੰ ਬਾਅਦ ਵਿੱਚ ਸਿੱਧਾਂ ਨੇ ਕਹਿ ਵੀ ਦਿੱਤਾ ਸੀ ਨਾ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਤੂੰ ਧੰਨ ਹੈ ਤੇਰੀ ਕਮਾਈ ਵੱਡੀ ਹੈ। ਉਹ ਸ਼ਾਹੂਕਾਰ ਦਾ ਜਿਹੜਾ ਸਿਧਰਾ ਜਿਹਾ ਬੱਚਾ ਹੈ, ਉਹਨੇ ਸੋਚਿਆ ਵੀ ਮੇਰੇ ਕਿਸੇ ਕੰਮ ਨਹੀਂ, ਇਹਨੇ ਤੇ ਗਵਾਉਣਾ ਹੀ ਹੈ। 5-7 ਸਾਲ ਦਾ ਇਹ ਬੱਚਾ ਰਾਜੇ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ, ਜੀ ਆਹ ਲੈ ਲਵੋ। ਰਾਜੇ ਨੇ ਕਾਫੀ ਸਾਰਾ ਧਨ ਦੇ ਦਿੱਤਾ, ਬੱਚਾ ਹੀ ਖਰੀਦ ਲਿਆ ਇੱਕ ਤਰ੍ਹਾਂ ਨਾਲ। ਹੁਣ ਬਲੀ ਦੇਣ ਦੀ ਤਿਆਰੀ ਹੋਈ, ਇੱਕ ਕੈਬਨਿਟ ਮਿਨਿਸਟਰ ਸੀ, ਉਹਦਾ ਸਿਆਣਾ ਕੋਈ ਮੰਤਰੀ ਸੀ, ਹੁੰਦੇ ਨੇ ਕਈ ਸਿਆਣੇ ਮੰਤਰੀ, ਇੱਕ ਤੋਂ ਵੱਧ ਹੀ ਹੁੰਦੇ ਨੇ ਨਾ। ਜਦੋਂ ਉਹਦੇ ਸਾਹਮਣੇ ਗੱਲ ਆਈ, ਉਧਰ ਬਲੀ ਦਾ ਸਮਾਂ ਆ ਗਿਆ, ਉਹ ਮੰਤਰੀ ਵੀ ਵਿੱਚ ਬੈਠਾ, ਰਾਜਾ ਵੀ ਬੈਠਾ, ਹੋਰ ਲੋਕ ਵੀ ਨੇ, ਤੇ ਬਲੀ ਦੇਣ ਦੀ ਤਿਆਰੀ ਵੀ ਕਰੀ ਜਾ ਚੁੱਕੀ ਹੈ। ਤੇ ਜਦੋਂ ਬੱਚੇ ਨੂੰ ਪਤਾ ਲੱਗਿਆ ਵੀ ਮੈਨੂੰ ਕਤਲ ਕਰਨ ਲੱਗੇ ਨੇ, ਕਹਿੰਦਾ ਜੀ ਥੋੜ੍ਹਾ ਜਿਹਾ ਸਮਾਂ ਦੇ ਦਿਓ ਮੈਨੂੰ। ਦੇਖੋ ਛੋਟੀ ਉਮਰ ਦਾ ਬੱਚਾ ਕੀ ਕਹਿ ਰਿਹਾ, ਥੋੜ੍ਹਾ ਜਿਹਾ ਸਮਾਂ ਦੇ ਦਿਓ। ਤੇ ਕਹਿੰਦੇ ਕੋਈ ਗੱਲ ਨਹੀਂ, ਕੀ ਕਰਨਾ? ਕਹਿੰਦਾ ਕੁਝ ਨਹੀਂ, ਤੁਹਾਡੇ ਸਾਹਮਣੇ ਕਰਨਾ ਜੋ ਕੁਝ ਕਰਨਾ। ਉਹਨੇ ਉੱਥੇ ਹੀ ਸਾਹਮਣੇ, ਜਿਸ ਕਤਲਗਾਹ ਦੇ ਵਿੱਚ ਹਾਜ਼ਰ ਸੀ ਸਾਰੇ ਲੋਕ, ਮਿੱਟੀ ਦੀਆਂ 4 ਢੇਰੀਆਂ ਬਣਾ ਲਈਆਂ ਇੱਕ ਲਾਈਨ ਦੇ ਵਿੱਚ, 4 ਢੇਰੀਆਂ ਬਣਾ ਕੇ ਉਹਨੇ ਇੱਕ ਢਾਈ, ਦੂਜੀ ਢਾਈ,
ਤੀਜੀ ਵੀ ਢਾ ਦਿੱਤੀ, ਇੱਕ ਬਾਕੀ ਰੱਖ ਲਈ। ਉਸ ਢੇਰੀ ਦੇ ਅੱਗੇ ਹੱਥ ਜੋੜਦਾ, ਇਬਾਦਤ ਕਰਦਾ ਜਾਂ ਕਹਿ ਲਓ ਅਰਦਾਸ ਕਰਦਾ। ਜਦੋਂ ਇਹ ਮਾਜਰਾ ਸਾਰਿਆਂ ਨੇ ਵੇਖਿਆ, ਉਹ ਮੰਤਰੀ ਕਹਿਣ ਲੱਗਿਆ, ਰਾਜਨ ਥੋੜ੍ਹੀ ਜਿਹੀ ਬੇਨਤੀ ਤੇ ਗੌਰ ਕਰ ਮੇਰੀ ਗੱਲ ਦੇ ਉੱਤੇ। ਪਹਿਲਾਂ ਇਹ ਬੱਚੇ ਨਾਲ ਕੋਈ ਗੱਲ ਤਾਂ ਕਰ ਲਈਏ, ਇਹ ਕਿਉਂ ਕੀਤਾ ਇਹਨੇ, ਇਹਨੂੰ ਪੁੱਛਣਾ ਚਾਹੀਦਾ। ਪੁੱਛਿਆ ਵੀ ਇਹ ਤੂੰ ਕੀ ਕੀਤਾ, ਚਾਰ ਢੇਰੀਆਂ ਬਣਾਈਆਂ, ਇੱਕ ਇੱਕ ਕਰਕੇ ਤਿੰਨ ਢਾ ਦਿੱਤੀਆਂ, ਚੌਥੀ ਨਹੀਂ ਢਾਈ, ਉਹਦੇ ਅੱਗੇ ਹੱਥ ਜੋੜਦੇ। ਕਹਿੰਦਾ ਜੀ ਹਾਂ, ਪਹਿਲੀ ਢੇਰੀ ਮੈਂ ਬਣਾਈ ਸੀ ਮਾਂ ਬਾਪ ਦੇ ਨਾਂ ਤੇ, ਤੇ ਮਾਂ ਬਾਪ ਦੇ ਨਾਂ ਤੇ ਢੇਰੀ ਬਣਾਈ ਵੀ ਮਾਂ ਬਾਪ ਦਾ ਵੱਡਾ ਆਸਰਾ ਹੁੰਦਾ, ਵੱਡਾ ਆਸਰਾ ਹੋਣ ਕਰਕੇ ਮਾਂ ਬਾਪ ਬੱਚੇ ਦੀ ਰੱਖਿਆ ਕਰਿਆ ਕਰਦੇ ਨੇ, ਪਰ ਮੇਰੀ ਦੁਨੀਆਂ ਦੇ ਵਿੱਚੋਂ ਮਾਂ ਬਾਪ ਦਾ ਆਸਰਾ ਖਤਮ ਹੋ ਗਿਆ, ਖੁਦ ਪਿਓ ਨੇ ਮੈਨੂੰ ਵੇਚ ਦਿੱਤਾ। ਦੂਸਰੀ ਢੇਰੀ, ਕਹਿੰਦਾ ਦੂਸਰੀ ਢੇਰੀ ਬਣਾਈ ਸੀ ਮੈਂ ਰਾਜੇ ਦੇ ਨਾਂ ਤੇ, ਵੀ ਜੇ ਮਾਂ ਬਾਪ ਨਹੀਂ ਸੰਭਾਲਦੇ ਫਿਰ ਜ਼ਿੰਮੇਵਾਰ ਤੇ ਮਾਲਕ ਰਾਜਾ ਹੁੰਦਾ, ਮਾਂ ਪਿਓ ਵਰਗੇ ਹੁੰਦੇ ਨੇ ਰਾਜੇ ਵੀ, ਪਰ ਹੁਣ ਰਾਜਾ ਖੁਦ ਹੀ ਮੇਰੀ ਬਲੀ ਲੈਣ ਨੂੰ ਤਿਆਰ ਹੈ, ਮੈਨੂੰ ਮਾਰਨ ਨੂੰ ਤਿਆਰ ਹੈ, ਮੈਂ ਇਹ ਢੇਰੀ ਵੀ ਢਾ ਦਿੱਤੀ ਹੈ, ਇਹ ਆਸਰਾ ਵੀ ਮੇਰਾ ਨਹੀਂ ਰਿਹਾ। ਕਹਿੰਦੇ ਤੀਜੀ ਢੇਰੀ ਬਣਾਈ ਸੀ ਮੈਂ ਦੇਵਤੇ ਦੇ ਨਾਂ ਤੇ, ਇਸ਼ਟ ਦੇ ਨਾਂ ਤੇ, ਜੋ ਮੈਂ ਮਾਂ ਬਾਪ ਨੂੰ ਪੂਜਦੇ ਵੇਖਦਾ ਰਿਹਾ, ਕਿਹੜੇ ਦੇਵਤੇ ਦੀ ਪੂਜਾ ਕਰਦੇ ਨੇ ਇਤਿਆਦਕ। ਕਹਿੰਦਾ ਹੁਣ ਮੈਂ ਵੇਖ ਲਿਆ ਵੀ ਮੇਰੀ ਇਸ ਔਕੜ ਦੀ ਘੜੀ ਦੇ ਵਿੱਚ ਦੇਵਤਾ ਵੀ ਨਹੀਂ ਬੋੜਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹ ਢੇਰੀ ਵੀ ਢਾ ਦਿੱਤੀ ਹੈ। ਕਹਿੰਦੇ ਜਿਹੜੀ ਚੌਥੀ ਨਹੀਂ ਢਾਈ ਉਹ ਕਿਹਦੀ ਹੈ? ਕਹਿੰਦਾ ਹੁਣ ਕੇਵਲ ਤੇ ਕੇਵਲ ਰੱਬ ਦਾ ਆਸਰਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਰੱਬ ਦੇ ਆਸਰੇ ਤੇ ਆ, ਇਹ ਢੇਰੀ ਰੱਬ ਦੇ ਨਾਂ ਤੇ ਆ, ਇਹ ਨਹੀਂ ਮੈਂ ਢਾਈ ਹੈ। ਛੋਟੀ ਉਮਰ ਦੇ ਬੱਚੇ ਨੇ ਜਦੋਂ ਇਹ ਸ਼ਬਦ ਕਹੇ, ਉਹ ਮੰਤਰੀ ਜਿਹੜਾ ਵਿੱਚ ਸਿਆਣਾ ਬੰਦਾ ਬੈਠਾ ਸੀ, ਕਹਿੰਦਾ ਰਾਜਨ ਜੇ ਇਸ ਬੱਚੇ ਨੂੰ ਕਤਲ ਕਰ ਵੀ ਦਿੱਤਾ, ਬਲੀ ਦੇ ਦਿੱਤੀ, ਕੋਈ ਗਰੰਟੀ ਨਹੀਂ ਬਈ ਤੇਰੇ ਘਰ ਫਿਰ ਵੀ ਔਲਾਦ ਹੋਵੇ, ਹੋਵੇ ਜਾਂ ਨਾ ਹੋਵੇ, ਤੇ ਕਿਹੋ ਜਿਹੀ ਹੋਵੇ, ਕੱਲ ਨੂੰ ਤੇਰੇ ਪੁੱਤਰ ਜੰਮ ਵੀ ਪੈਂਦਾ ਤੂੰ ਗਰੰਟੀ ਥੋੜ੍ਹਾ ਕਿੰਨਾ ਕੁ ਸਿਆਣਾ ਹੋਵੇਗਾ, ਪਰ ਅੱਜ ਜਿਹੜਾ ਬੱਚਾ ਆਪਾਂ ਕਤਲ ਕਰ ਰਹੇ ਹਾਂ ਔਲਾਦ ਦੇ ਵਾਸਤੇ, ਇਹਦੇ ਵਰਗਾ ਸਿਆਣਾ ਬੱਚਾ ਦੁਨੀਆਂ ਚੋਂ ਸੌਖਾ ਨਹੀਂ ਜੇ ਮਿਲਣਾ, ਤੇ ਕਿਉਂ ਕਿੰਨਾ ਚੰਗਾ ਹੋਵੇ ਤੂੰ ਇਸ ਬੱਚੇ ਨੂੰ ਹੀ ਗੋਦ ਲੈ ਲੈ। ਰਾਜੇ ਦੇ ਮਨ ਨੂੰ ਗੱਲ ਜਚ ਗਈ, ਉਹ ਬੱਚਾ ਉਹਨੇ ਗੋਦ ਲੈ ਲਿਆ, ਰਾਜ ਦਾ ਵਾਰਸ ਬਣ ਗਿਆ। ਗੱਲ ਭਰੋਸੇ ਦੀ ਚੱਲ ਰਹੀ ਹੈ, ਯਾਰ ਸੱਜਣ ਮਿੱਤਰ, ਇੱਕ ਤਾਂ ਦੁਨੀਆਂ ਦੇ ਵਿੱਚ ਸੱਜਣ ਨੇ ਬਣਾਉਂਦਾ ਹੈ ਮਨੁੱਖ, ਇੱਕ ਸੱਜਣ ਹੈ ਵਾਹਿਗੁਰੂ, ਵਾਹਿਗੁਰੂ ਨੂੰ ਵੀ ਯਾਰ ਬਣਾਇਆ ਜਾ ਸਕਦਾ ਹੈ, ਸੱਜਣ ਬਣਾਇਆ ਜਾ ਸਕਦਾ ਹੈ, ਔਰ ਸਤਿਗੁਰਾਂ ਨੇ ਇਹੀ ਗੱਲਾਂ ਸਮਝਾਈਆਂ ਨੇ। ਪਰ ਅੱਜ ਜਿਹੜਾ ਇਸ਼ਾਰਾ ਹੈ, ਦੁਨੀਆਂ ਵਾਲੇ ਜਿਹੜੇ ਭਾਈਚਾਰਕ ਮਿੱਤਰ ਨੇ, ਉਹਨਾਂ ਵਿੱਚੋਂ ਗੁਰਮੁਖਾਂ ਦੀ ਇੱਕ ਟੋਲੀ ਕਹਿ ਲਓ, ਗਰੁੱਪ ਕਹਿ ਲਓ, ਸੰਗਤ ਕਹਿ ਲਓ, ਕੁਛ ਗੁਰਮੁਖ ਜਾਂ ਜਗਿਆਸੂ ਵਿਅਕਤੀ ਦੇ ਵਿਚਾਰਾਂ ਕਰਦੇ ਨੇ ਜੀ, ਬੰਦਗੀ ਕਰਦੇ ਆ, ਮਨ ਨਹੀਂ ਟਿਕਦਾ, ਮਾਇਆ ਦੀ ਪਕੜ ਨਹੀਂ ਜਾਂਦੀ, ਤੇ ਉਹਨਾਂ ਵਿੱਚੋਂ ਇੱਕ ਥੋੜਾ ਜਿਹਾ ਉੱਚੀ ਅਵਸਥਾ ਵਾਲਾ, ਉਹ ਬਾਕੀ ਭਰਾਵਾਂ ਨੂੰ ਸਮਝਾ ਰਿਹਾ, ਆ ਸੱਜਣੋ ਮਿੱਤਰੋ ਸੁਣੋ ਗੱਲ ਧਿਆਨ ਦੇ ਨਾਲ, ਜੇ ਮਾਇਆ ਦੇ ਫੰਦਿਆਂ ਵਿੱਚੋਂ ਜਾਲਾਂ ਵਿੱਚੋਂ ਛੁੱਟਣਾ ਫਿਰ ਆ ਤੁਹਾਨੂੰ ਇੱਕ ਜੁਗਤੀ ਦੱਸੀਏ, ਇੱਥੋਂ ਗੱਲ ਆਰੰਭ ਹੁੰਦੀ ਹੈ। ਤੇ ਪਾਤਸ਼ਾਹ ਸ਼ਬਦਾਂ ਦੀ ਵਰਤੋਂ ਕਰਦੇ ਨੇ, ਯਾਰ ਮੀਤ ਸੁਨ ਸਾਜਨ ਹੋ, ਐ ਯਾਰੋ ਮਿੱਤਰੋ ਸੱਜਣੋ ਸੁਣੋ ਧਿਆਨ ਦੇ ਨਾਲ, ਬਿਨ ਹਰ ਛੂਟਨ ਨਾਹੀ, ਇਹ ਮੈਕੀ ਸੰਸਾਰ ਤੋਂ ਵਿਸ਼ੇ ਵਿਕਾਰਾਂ ਦੇ ਬੰਧਨਾਂ ਤੋਂ ਛੁੱਟਣ ਦਾ ਹੋਰ ਕੋਈ ਤਰੀਕਾ ਹੀ ਨਹੀਂ, ਇੱਕੋ ਇੱਕ ਢੰਗ ਹੈ ਵਾਹਿਗੁਰੂ ਦਾ ਪ੍ਰੇਮ, ਵਾਹਿਗੁਰੂ ਦਾ ਨਾਮ, ਉਹ ਤੋਂ ਬਿਨਾਂ ਛੁਟਕਾਰਾ ਨਹੀਂ ਆਉਣਾ। ਕਿਉਂ ਨਹੀਂ ਹੋਣਾ? ਇਹ ਪਾਵਰ ਤੇ ਡਿਪੈਂਡ ਕਰਦੀ ਹੈ ਗੱਲ, ਸ਼ਕਤੀ ਤੇ ਡਿਪੈਂਡ ਕਰਦੀ ਹੈ, ਆ ਦੁਨੀਆਦਾਰੀ ਹੈ।
ਪੁਲਿਸ ਕਿਸੇ ਨੂੰ ਅਰੈਸਟ ਕਰੇ, ਉਦਾਹਰਣ ਦੇ ਤੌਰ ਤੇ ਮੈਂ ਬੇਨਤੀ ਕਰਦਾ ਹਾਂ, ਅਰੈਸਟ ਕਰ ਸਕਦੀ ਹੈ ਪਰ ਪੁਲਿਸ ਛੱਡ ਦੇਵੇ ਉਹਦੇ ਕੋਲ ਪਾਵਰ ਨਹੀਂ। ਉਹ ਪਾਵਰ ਕਿਹਦੇ ਕੋਲ ਹੈ? ਜ਼ਮਾਨਤ ਕੌਣ ਦੇ ਸਕਦਾ? ਕੋਰਟ ਦੇਗੀ, ਜੱਜ ਦੇਗਾ, ਉਹ ਛੱਡੇਗਾ। ਹੋ ਸਕਦਾ ਲੋਅਰ ਕੋਰਟ ਨਾ ਛੱਡੇ ਕਿਸੇ ਨੂੰ, ਫਿਰ ਉੱਪਰਲੀ ਕੋਰਟ ਹੈ ਇੰਡੀਆ 'ਚ ਤੇ ਸੈਸ਼ਨ ਕੋਰਟ ਉੱਪਰ ਹੁੰਦੀ ਹੈ, ਇੱਧਰ ਵੀ ਸਟੈਪ ਬਾਈ ਸਟੈਪ ਹੋਣਗੀਆਂ ਨਾ, ਉੱਥੇ ਵੀ ਨਾ ਛੁੱਟੇ ਫਿਰ ਹਾਈ ਕੋਰਟ ਜ਼ਮਾਨਤ ਦਿੰਦੀ ਹੈ, ਉੱਥੇ ਵੀ ਨਾ ਹੋਵੇ ਜ਼ਮਾਨਤ ਫਿਰ ਸੁਪਰੀਮ ਕੋਰਟ ਦਿੰਦੀ ਹੈ। ਪਾਵਰ 'ਤੇ ਡਿਪੈਂਡ ਹੈ ਨਾ, ਭਾਵ ਕਿੰਨੀ ਕੁ ਪ੍ਰੋਬਲਮ ਹੈ, ਕਿੰਨੀ ਕੁ ਸਮੱਸਿਆ ਹੈ, ਕਿੰਨਾ ਕੁ ਵੱਡਾ ਦੁੱਖ ਹੈ ਜਾਂ ਕਿੰਨਾ ਕੁ ਵੱਡਾ ਮਾਮਲਾ ਹੈ, ਨਿਰਭਰ ਕਰਦਾ ਅਥਾਰਟੀ 'ਤੇ ਵੀ ਕਿਹਨੂੰ ਕੀ ਅਥਾਰਟੀ ਹੈ, ਉਹ ਛੱਡ ਸਕਦਾ ਜਾਂ ਛੁਡਾ ਸਕਦਾ। ਬਿਲਕੁਲ ਇਸੇ ਢੰਗ ਦੀ ਗੱਲ ਹੈ ਜਿਹੜੀ ਮਾਇਆ ਹੈ ਨਾ, ਮਾਇਆ ਆਪਣੇ ਆਪ ਵਿੱਚ ਬਹੁਤ ਵੱਡੀ ਸ਼ਕਤੀ ਹੈ, ਕੋਈ ਸ਼ੱਕ ਨਹੀਂ। ਮਾਇਆ ਦੇ ਨਾਲ ਤੇ ਬੰਦੇ ਵੀ ਖਰੀਦੇ ਜਾ ਸਕਦੇ ਨੇ, ਮਾਇਆ ਦੇ ਨਾਲ ਕੁਰਸੀਆਂ ਅਹੁਦੇ ਖਰੀਦੇ ਜਾ ਸਕਦੇ ਨੇ, ਰੁਤਬੇ ਖਰੀਦੇ ਜਾ ਸਕਦੇ ਨੇ, ਔਰ ਵਿਕ ਰਹੇ ਨੇ ਦੁਨੀਆਂ ਦੇ ਵਿੱਚ। ਜਿਸ ਵੇਲੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਨਾ ਇੰਡੀਆ ਦੇ ਵਿੱਚ, ਉਸ ਵੇਲੇ ਉਹਨਾਂ ਨੂੰ ਬਹੁਮਤ ਸਾਬਤ ਕਰਨੀ ਪੈ ਗਈ ਸੀ ਤੇ ਇੱਕ MP ਉਹਨਾਂ ਦਾ ਘੱਟ ਰਿਹਾ ਸੀ, ਇੱਕ MP ਘੱਟਦਾ ਸੀ ਬਹੁਮਤ ਸਾਬਤ ਕਰਨ ਵਾਸਤੇ, ਤੇ ਪੰਜਾਬ ਦਾ ਇੱਕ MP ਉਹਨਾਂ ਨੇ ਖਰੀਦਿਆ ਸੀ ਉਸ ਵੇਲੇ 25 ਕਰੋੜ ਰੁਪਏ ਦੇ ਵਿੱਚ, ਸਰਕਾਰ ਕਾਇਮ ਰੱਖਣ ਵਾਸਤੇ। ਇਹ ਬੜੀ ਚਰਚਾ ਹੋਈ ਸੀ ਮੀਡੀਆ ਦੇ ਵਿੱਚ, ਮੈਂ ਨਾਮ ਨਹੀਂ ਲੈ ਰਿਹਾ, ਨਾ ਉਹ ਬੰਦਾ ਦੁਨੀਆਂ ਵਿੱਚ ਹੈ ਹੁਣ, ਪਰ ਮੈਂ ਇੰਨਾ ਕੁ ਜ਼ਿਕਰ ਕਰਦਾ ਵੀ ਇੱਥੇ ਸਰਕਾਰਾਂ ਵੀ ਖਰੀਦੀਆਂ ਜਾ ਸਕਦੀਆਂ, ਅਹੁਦੇ ਵੀ ਖਰੀਦੇ ਜਾ ਸਕਦੇ ਨੇ, ਵੱਡੀਆਂ ਪਦਵੀਆਂ ਖਰੀਦੀਆਂ ਜਾ ਸਕਦੀਆਂ ਨੇ ਮਾਇਆ ਦੇ ਨਾਲ। ਇਤਿਹਾਸ ਵਿੱਚੋਂ ਗੱਲ ਕਰ ਲੈਂਦੇ ਹਾਂ, ਬੀਬੀ ਪੂਰੀ ਕਰ ਲਓ ਗੱਲ ਫਿਰ ਅੱਗੇ ਤੁਰਾਂਗੇ, ਕਰ ਲਓ ਕੋਈ ਗੱਲ ਨਹੀਂ। ਕਿੰਨਾ ਰਸ ਹੁੰਦਾ ਜਿਹੜਾ ਟੁੱਟ ਜਾਂਦਾ, ਹੁਣ ਆਰਾਮ ਨਾਲ ਬਹਿ ਜਿਓ। ਜਿਸ ਵੇਲੇ ਆਗਰੇ ਦੀ ਧਰਤੀ ਤੇ ਬਹਾਦਰ ਸ਼ਾਹ ਜਦੋਂ ਗੱਦੀ ਤੇ ਬਹਿ ਗਿਆ, ਦਿੱਲੀ ਦੇ ਤਖ਼ਤ ਤੇ ਬਹਿ ਗਿਆ, ਉਹਨੇ ਇਨਵਾਈਟ ਕੀਤਾ 10ਵੇਂ ਪਾਤਸ਼ਾਹ ਨੂੰ ਵੀ ਤੁਸੀਂ ਮੇਰੀ ਬੜੀ ਮਦਦ ਕੀਤੀ ਹੈ ਤਖ਼ਤ ਤੇ ਬਿਠਾਉਣ ਵਿੱਚ, ਇੱਕ ਵਾਰੀ ਦਰਸ਼ਨ ਦਿਓ ਦਰਬਾਰ ਵਿੱਚ ਆ ਕੇ। ਪਹੁੰਚੇ ਸਤਿਗੁਰੂ, ਬਹਾਦਰ ਸ਼ਾਹ ਨੇ ਆਪਣੇ ਨਾਲੋਂ ਉੱਚੇ ਸਿੰਘਾਸਣ ਦੇ ਉੱਤੇ ਗੁਰੂ ਸਾਹਿਬ ਦਾ ਆਸਣ ਲਵਾਇਆ ਹੈ, ਸਤਿਕਾਰ ਕੀਤਾ। ਉਸੇ ਦਰਬਾਰ ਵਿੱਚ ਸ਼ਾਹੀ ਕਾਜ਼ੀ ਵੀ ਬੈਠਾ ਤੇ ਜਦੋਂ ਕਾਜ਼ੀ ਦਾ ਸਿੰਘਾਸਣ ਨੀਵਾਂ ਰਹਿ ਗਿਆ ਤੇ ਗੁਰੂ ਸਾਹਿਬ ਦਾ ਸਿੰਘਾਸਣ ਉੱਚਾ ਹੋ ਗਿਆ, ਉਹਦੇ 7 ਕੱਪੜੀ ਅੱਗ ਲੱਗ ਗਈ ਹੈ। ਧਾਰਮਿਕ ਆਗੂ ਤੇ ਮੈਂ ਹਾਂ, ਇਹ ਤੀਜਾ ਬੰਦਾ ਬਾਹਰਲੇ ਧਰਮ ਦਾ, ਇਹਨੂੰ ਵੱਧ ਸਤਿਕਾਰ, ਉਹ ਤੋਂ ਜਰ ਨਾ ਹੋਇਆ। ਉਹ ਜਦੋਂ ਜਰ ਨਾ ਹੋਇਆ ਤੇ ਇਸਲਾਮ ਵਿੱਚ ਕਰਾਮਾਤ ਪ੍ਰਧਾਨ ਹੈ, ਕਰਾਮਾਤ ਵੇਖੇ ਬਿਨਾਂ ਉਹ ਕਿਸੇ ਨੂੰ ਮੰਨਦੇ ਹੀ ਨਹੀਂ। ਕਾਜ਼ੀ ਨੇ ਸਵਾਲ ਕੀਤਾ ਦਰਬਾਰ ਚੱਲਦੇ ਦੇ ਵਿੱਚ, ਕਹਿੰਦਾ ਜੀ ਤੁਸੀਂ ਪੀਰ ਹੋ, ਭਾਵ ਕਿਸੇ ਧਰਮ ਦੇ ਆਗੂ ਹੋ, ਤੁਸੀਂ ਪੀਰ ਹੋ, ਪੀਰੀ ਦਾ ਦਰਜਾ ਕਰਾਮਾਤ ਬਿਨਾਂ ਅਧੂਰਾ ਹੈ, ਅਸੀਂ ਤੁਹਾਡੀ ਕਰਾਮਾਤ ਵੇਖਾਂਗੇ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਕਿਹੜੀ ਕਰਾਮਾਤ? ਆ ਕਰਾਮਾਤ ਤੇਰੇ ਸਾਹਮਣੇ ਹੈ। ਕਹਿੰਦਾ ਜੀ ਕਿਹੜੀ? ਕਹਿੰਦੇ ਬਹਾਦਰ ਸ਼ਾਹ ਵੱਲ ਵੇਖ, ਰਾਜੇ ਵੱਲ ਵੇਖ, ਰਾਜਾ ਆਪਣੇ ਆਪ ਕਰਾਮਾਤ ਹੈ, ਸ਼ਕਤੀ ਹੈ। ਕਰਾਮਾਤ ਦਾ ਅਰਥ ਸ਼ਕਤੀ ਹੁੰਦਾ, ਰਾਜਾ ਆਪਣੇ ਆਪ ਹੀ ਕਰਾਮਾਤ ਹੈ। ਰਾਜਾ ਚਾਹੇ ਕਿਸੇ ਨੂੰ ਜ਼ਿੰਦਗੀ ਬਖਸ਼ ਦੇਵੇ, ਕਿਸੇ ਨੂੰ ਮੌਤ ਦੇ ਘਾਟ ਉਤਾਰ ਦੇਵੇ, ਜੋ ਚਾਹੇ ਸੋ ਕਰੇ, ਸ਼ਕਤੀ ਹੈ ਨਾ, ਕਰਾਮਾਤ ਹੈ। ਉਹ ਕਹਿੰਦਾ ਜੀ ਨਹੀਂ, ਅਸੀਂ ਤੁਹਾਡੀ ਕਰਾਮਾਤ ਵੇਖਣੀ ਹੈ। ਸਤਿਗੁਰਾਂ ਨੇ ਆਪਣੇ ਖੀਸੇ ਵਿੱਚੋਂ ਸੋਨੇ ਦਾ ਇੱਕ ਕੁਆਇਨ ਕੱਢਿਆ, ਮੋਹਰ ਕੱਢੀ, ਸਾਹਮਣੇ ਰੱਖ ਕੇ ਕਹਿੰਦੇ ਫਿਰ ਕਾਜ਼ੀ ਸਾਹਿਬ ਦੂਜੀ ਕਰਾਮਾਤ ਮਾਇਆ ਹੈ, ਤੇ ਮਾਇਆ ਦੇ ਨਾਲ ਵੀ ਸਭ ਕੁਛ ਹੋ ਜਾਂਦਾ ਹੈ।
ਮਾਇਆ ਦੇ ਨਾਲ ਸਭ ਕੁਛ ਖਰੀਦਿਆ ਜਾ ਸਕਦਾ ਹੈ, ਮਾਇਆ ਦੇ ਨਾਲ ਕਿਸੇ ਦੀ ਮੌਤ ਵੀ ਖਰੀਦੀ ਜਾ ਸਕਦੀ ਹੈ। ਸੁਪਾਰੀ ਕਿਲਰ ਹਨ ਅੱਜ ਵੀ ਸੰਸਾਰ ਵਿੱਚ, ਪੈਸੇ ਨਾਲ ਮਰਵਾ ਦਿਓ ਬੰਦਾ। ਸੋ ਮਾਇਆ ਵੀ ਬਹੁਤ ਵੱਡੀ ਇੱਕ ਸ਼ਕਤੀ ਹੈ। ਤੇ ਕਾਜੀ ਨੂੰ ਸ਼ਾਂਤੀ ਨਾ ਆਈ, ਕਹਿੰਦਾ ਜੀ ਸਿਰਫ ਤੁਹਾਡੀ। ਤੇ ਸਤਿਗੁਰਾਂ ਨੇ ਫਿਰ ਮਿਆਨ ਵਿੱਚੋਂ ਤੇਗ ਕੱਢ ਕੇ ਆਖਿਆ, ਫਿਰ ਸਾਡੀ ਕਰਾਮਾਤ ਤੇ ਆਹੀ ਹੈ। ਚਮਕ ਦੀ ਤਲਵਾਰ ਵੇਖ ਕੇ ਕਾਜੀ ਕੰਬ ਗਿਆ, ਕਹਿੰਦੇ ਜੇ ਵੇਖਣੀ ਆ ਜਾ ਅੱਗੇ। ਡਰ ਗਿਆ ਕਾਜੀ। ਉੱਥੇ ਬਹਾਦਰ ਸ਼ਾਹ ਨੇ ਮੁਆਫ਼ੀ ਮੰਗ ਕੇ ਖਹਿੜਾ ਛਡਾਇਆ ਸੀ ਕਾਜੀ ਦਾ, ਚਲੋ ਖੈਰ ਮੈਂ ਕੇਵਲ ਹਿੰਟ ਕੀਤਾ। ਮਾਇਆ ਇੱਕ ਬਹੁਤ ਵੱਡੀ ਕਰਾਮਾਤ ਹੈ, ਸ਼ਕਤੀ ਹੈ, ਸਮਰੱਥਾ ਹੈ, ਜਾਂ ਕਹਿ ਲਈਏ ਵੀ ਪਰਮਾਤਮਾ ਤੋਂ ਦੂਜੇ ਥਾਂ 'ਤੇ ਮਾਇਆ ਹੈ। ਜੇ ਪਰਮਾਤਮਾ ਨੇ ਆਪ ਤੋਂ ਕੋਈ ਛੋਟੀ ਸ਼ਕਤੀ ਦੂਜੇ ਨੰਬਰ ਦੀ ਪੈਦਾ ਕੀਤੀ, ਉਹ ਮਾਇਆ ਹੀ ਪੈਦਾ ਕੀਤੀ ਹੋਈ ਹੈ। ਤਾਂ ਹੀ ਤਾਂ ਆਖਿਆ ਨਾ ਏਕਾ ਮਾਈ ਜੁਗਤ ਵਿਆਈ। ਸੰਸਾਰ ਬਾਅਦ ਵਿੱਚ ਰਚਿਆ ਨਾ, ਮਾਇਆ ਤੋਂ ਸੰਸਾਰ ਰਚਿਆ, ਵੱਡੀ ਤਾਕਤ ਹੈ। ਹੁਣ ਤਾਕਤ ਇੰਨੀ ਵੱਡੀ ਹੈ, ਇਸ ਤਾਕਤ ਨੂੰ ਕੰਟਰੋਲ ਕਰਨ ਵਾਸਤੇ ਇਸ ਤੋਂ ਵੱਡੀ ਤਾਕਤ ਚਾਹੀਦੀ ਹੈ, ਵੱਡੀ ਅਥਾਰਟੀ ਚਾਹੀਦੀ ਹੈ। ਇਸ ਤੋਂ ਵੱਡੀ ਤਾਕਤ ਫਿਰ ਕੇਵਲ ਵਾਹਿਗੁਰੂ ਹੈ। ਸੋ ਮਾਇਆ ਨੂੰ ਕੰਟਰੋਲ ਵਾਹਿਗੁਰੂ ਕਰ ਸਕਦਾ, ਹੋਰ ਕਿਸੇ ਦੇ ਵੱਸ ਨਹੀਂ। ਆਪਾਂ ਤਾਂ ਖੁਦ ਹੀ ਮਾਇਆ ਦੇ ਅਧੀਨ ਚੱਲ ਰਹੇ ਹਾਂ ਨਾ। ਹਾਂ, ਕਿਸੇ 'ਤੇ ਕਿਰਪਾ ਹੋ ਜਾਂਦੀ ਹੈ, ਉਹਦੀ ਦਾਸੀ ਵੀ ਬਣ ਜਾਂਦੀ ਹੈ। ਤੇ ਅੱਜ ਸਤਿਗੁਰੂ ਇਹੀ ਗੱਲ ਕਹਿ ਰਹੇ ਨੇ, ਕਹਿੰਦੇ ਬਿਨ ਹਰ ਛੁੱਟਣ ਨਾਹੇ। ਮਾਇਆ ਤੋਂ ਛੁੱਟਣ ਵਾਸਤੇ ਕੇਵਲ ਵਾਹਿਗੁਰੂ ਦਾ ਆਸਰਾ ਤੱਕ ਲਈਏ, ਹੋਰ ਕੋਈ ਰਸਤਾ ਹੀ ਨਹੀਂ ਹੈ। ਨਾਲ ਦੀ ਨਾਲ ਅੱਗੇ ਆਖਦੇ ਨੇ, ਕਹਿੰਦੇ ਨਾਨਕ ਤਿਹੇ ਬੰਧਨ ਕੱਟੇ, ਗੁਰ ਕੀ ਚਰਨੀ ਪਾਹੇ। ਉਹਨਾਂ ਦੇ ਬੰਧਨ ਮਾਇਆ ਵਾਲੇ ਕੱਟੇ ਜਾਂਦੇ ਨੇ ਜਿਹੜੇ ਗੁਰੂ ਚਰਨਾਂ ਵਿੱਚ ਆ ਕੇ ਢਹਿ ਢੇਰੀ ਹੁੰਦੇ ਨੇ, ਗੁਰੂ ਚਰਨਾਂ ਵਿੱਚ ਸਮਰਪਿਤ ਹੁੰਦੇ ਨੇ। ਹਾ ਹਾ ਪ੍ਰਭ ਜੀ ਰਾਖ ਲਿਹੋ, ਏਦਾਂ ਅਰਦਾਸਾਂ ਕਰਦੇ ਨੇ। ਹਾਏ ਹਾਏ ਨਿਕਲ ਗਈ ਮਨ ਦੇ ਵਿੱਚੋਂ, ਫਿਰ ਕਰਦੇ ਨੇ ਅਰਦਾਸ। ਸੋ ਇਸੇ ਤਰ੍ਹਾਂ ਹੁਣ ਪੌੜੀ ਦੇ ਰਾਹੀਂ ਕਿਰਪਾ ਕਰਦੇ ਨੇ, ਪਵੜੀ ਜਈਆ ਯਤਨ ਕਰਤ ਬਹੁ ਵਿਧੀਆ। ਜਈਏ ਤੋਂ ਹੀ ਗੱਲ ਚੱਲਦੀ ਹੈ, ਅੱਖਰ ਉਹੀ ਚੱਲ ਰਿਹਾ। ਕਹਿੰਦੇ ਯਤਨ ਕਰਤ ਬਹੁ ਵਿਧੀਆ, ਬਹੁਤ ਵਿਧੀਆਂ ਦੇ ਨਾਲ, ਬਹੁਤ ਢੰਗਾਂ ਦੇ ਨਾਲ, ਅਨੇਕਾਂ ਤਰ੍ਹਾਂ ਦੇ ਯਤਨ ਵੀ ਭਾਵੇਂ ਕਰ ਲਈਏ, ਗੱਲ ਬਣਦੀ ਨਹੀਂ। ਮਾਇਆ ਨਹੀਂ ਕੰਟਰੋਲ ਹੋਣੀ, ਮਾਇਆ ਤੋਂ ਨਹੀਂ ਖਿਹੜਾ ਛੁੱਟਣਾ, ਵਿਸ਼ੇ ਵਿਕਾਰਾਂ ਤੋਂ ਨਹੀਂ ਖਿਹੜਾ ਛੁੱਟਣਾ। ਪਰ ਅੱਗੇ ਨਾਲ ਆਖਦੇ ਨੇ, ਕਹਿੰਦੇ ਏਕ ਨਾਮ ਬਿਨ ਕਹਾ ਲਓ ਸਿੱਧੀਆ, ਸਿੱਧੀ ਮੁਕਤੀ ਪ੍ਰਾਪਤੀ। ਤੇ ਕਹਿੰਦੇ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦੱਸੋ ਕਿੱਥੇ ਜਾ ਕੇ ਛੁਟਕਾਰਾ ਹੋ ਸਕਦਾ। ਕਿਸੇ ਨੂੰ ਪਤਾ ਕੋਈ ਹੋਰ ਰਸਤਾ ਵੀ ਮਾਇਆ ਤੋਂ ਛੁਡਾ ਦੇਵੇ? ਨਹੀਂ ਛੁਡਾ ਸਕਦਾ। ਮੈਂ ਫਿਰ ਕਹਿ ਦਿਆਂ, ਹਿੰਦੂ ਸਮਾਜ ਵਿੱਚ ਤਿੰਨ ਵੱਡੀਆਂ ਸ਼ਕਤੀਆਂ ਮੰਨੀਆਂ ਜਾਂਦੀਆਂ ਨੇ ਦੇਵਤਿਆਂ ਦੇ ਰੂਪ ਦੇ ਵਿੱਚ, ਬ੍ਰਹਮਾ ਵਿਸ਼ਨੂੰ ਤੇ ਮਹੇਸ਼। ਪਰ ਗੁਰੂ ਨਾਨਕ ਦੇ ਘਰ ਦੀ ਗੁਰਬਾਣੀ ਕਹਿੰਦੀ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਚੇਲੇ ਦਾ ਅਰਥ ਪੁੱਤਰ ਹੀ ਹੁੰਦਾ, ਥੋੜਾ ਬਹੁਤ ਹੀ ਸ਼ਬਦਾਂ ਦਾ ਫਰਕ ਹੁੰਦਾ। ਇਹ ਮਾਇਆ ਦੇ ਪੁੱਤ ਨੇ ਤਿੰਨ ਹੀ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਹੜੇ ਤਿੰਨ ਧੰਦੇ ਕਰਦੇ ਨੇ ਨਾ, ਇਹ ਮਾਇਆ ਦੇ ਪੁੱਤ ਹੀ ਨੇ, ਮਾਇਆ ਤੋਂ ਬਾਹਰ ਨਹੀਂ ਜਾ ਸਕਦੇ। ਮਾਇਆ ਦੇ ਪੁਤਲੇ ਨੇ, ਪੁੱਤ ਤਾਂ ਅੱਗੇ ਪੁਤਲਾ ਸ਼ਬਦ ਬਣਦਾ। ਸੋ ਕੋਈ ਵੱਡੀ ਤੋਂ ਵੱਡੀ ਤਾਕਤ ਵੀ ਹੋਵੇ, ਮਾਇਆ ਦੇ ਅਧੀਨ ਚੱਲ ਰਹੀ ਹੈ। ਇੱਕ ਵਾਹਿਗੁਰੂ ਹੈ, ਜਿਹਦਾ ਨਾਮ ਜਪਿਆਂ, ਜਿਹਦੇ ਅੱਗੇ ਪੁਕਾਰਾਂ ਕਰਿਆਂ, ਅਰਦਾਸਾਂ ਕਰਿਆਂ, ਇਸ ਵਿਸ਼ੇ ਵਿਕਾਰਾਂ ਤੋਂ ਛੁੱਟ ਕੇ ਸਿੱਧੀ ਪ੍ਰਾਪਤ ਹੁੰਦੀ ਹੈ, ਮੁਕਤੀ ਤੱਕ ਜੀਵ ਪਹੁੰਚਦਾ ਹੈ। ਇਹ ਹੈ ਨਾਮ ਦੀ ਸ਼ਕਤੀ ਜਪ ਲੈਣਾ,

ਵਾਹੂ ਜਤਨ ਸਾਧ ਸੰਗਾਰਾ, ਜਿਹੜੇ ਜਤਨ ਨਾਲ ਇਸ ਮਨ ਨੇ ਮਾਇਆ ਤੋਂ ਛੁੱਟਣਾ ਉਹ ਜਤਨ ਸਾਧ ਸੰਗਾਰਾ, ਸਤਿਗੁਰੂ ਦੀ ਸੰਗਤ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਉਹ ਜਤਨ ਸਮਝ ਆਉਣਾ, ਉਹ ਤਰੀਕਾ ਸਮਝ ਆਉਣਾ। ਯਾ ਉਬਰਨ ਧਾਰੈ ਸਭ ਕੋ ਵਾਹੇ ਜਪੇ ਬਿਨ ਉਬਰ ਨਾ ਹੋ। ਨਾਮ ਜਪੇ ਬਿਨਾਂ, ਉਹਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਹੋਰ ਢੰਗ ਤਰੀਕਾ ਹੀ ਨਹੀਂ ਵੀ ਉਬਰ ਜਾਵੇ, ਜੀਵ ਭਲਾ ਹੋ ਜਾਵੇ, ਬਚਾਅ ਹੋ ਜਾਵੇ। ਹਾਂ, ਜਿਹੜੇ ਛੁੱਟੇ ਨੇ ਜਾਂ ਛੁੱਟਣਾ ਚਾਹੁੰਦੇ ਨੇ ਉਹਨਾਂ ਨੇ ਇਹੀ ਰਸਤਾ ਅਪਣਾਇਆ, ਬੰਦਗੀ ਵਾਲਾ ਰਸਤਾ ਹੀ ਅਪਣਾਇਆ, ਹੋਰ ਢੰਗ ਨਹੀਂ ਕੋਈ ਵੀ ਹੈ। ਯਾਹੂ ਤਰਨ ਤਾਰਨ ਸਮਰਾਥਾ ਰਾਖ ਲਿਹੋ ਨਿਰਗੁਣ ਨਰ ਨਾਥਾ। ਉਹ ਵਾਹਿਗੁਰੂ ਹੀ ਇਸ ਭਵਜਲ ਸੰਸਾਰ ਤੋਂ ਤਾਰਨ ਦੇ ਲਈ ਜਹਾਜ਼ ਦੀ ਨਿਆਈ ਹੈ। ਤਾਰਨ ਦਾ ਅਰਥ, ਤਰਨ ਦਾ ਅਰਥ ਜਹਾਜ਼, ਤਾਰਨ ਕਿਰਿਆ। ਗੁਰੂ ਸਾਹਿਬ ਨੇ ਸਥਾਨ ਰਚਿਆ ਨਾ ਤਰਨ ਤਾਰਨ ਸਾਹਿਬ, ਉਹਦਾ ਵੀ ਇਹੀ ਅਰਥ ਹੈ। ਜੀਵ ਦੇ ਤਰਨ ਵਾਸਤੇ ਇਹ ਜਹਾਜ਼ ਦੀ ਨਿਆਈ ਹੈ ਕਹਿੰਦੇ ਸਥਾਨ। ਸੋ ਇਸੇ ਤਰ੍ਹਾਂ ਆਪਾਂ ਅਰਦਾਸ ਬਾਅਦ ਇੱਕ ਦੋਹਰਾ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਪਾਤਸ਼ਾਹ ਇੱਥੇ ਉਹੀ ਗੱਲ ਕਹਿ ਰਹੇ ਨੇ, ਉਹ ਵਾਹਿਗੁਰੂ ਹੀ ਤਰਨ ਤਾਰਨ ਦੇ ਸਮਰੱਥ ਹੈ। ਰਾਖ ਲਿਹੋ ਨਿਰਗੁਣ ਨਰਨਾਥਾ, ਐ ਨਰਾਂ ਦੇ ਨਾਥ, ਜਾਣੀ ਕਿ ਜੀਵਾਂ ਦੇ ਮਾਲਕ ਵਾਹਿਗੁਰੂ ਜੀ, ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਰੱਖ ਲਓ ਸਾਨੂੰ ਵੀ ਬਚਾ ਕੇ ਇਸ ਮਾਇਕੀ ਚੱਕਰ ਤੋਂ, ਪਦਾਰਥਾਂ ਦੇ ਚੱਕਰ ਤੋਂ। ਮਨ ਬਾਚ ਕ੍ਰਮ ਜਿਹੇ ਆਪ ਜਨਾਈ, ਨਾਨਕ ਤਿਹ ਮਤ ਪ੍ਰਗਟੀ ਆਈ। ਤਿੰਨ ਕਿਰਿਆਵਾਂ ਨੇ ਸਾਡੀ ਜ਼ਿੰਦਗੀ ਦੀਆਂ ਪ੍ਰਮੁੱਖ। ਮਨ, ਮਨ ਤੋਂ ਭਾਵ ਹੈ ਫੁਰਨੇ, ਫਿਰ ਬਚ, ਬਚ ਤੋਂ ਭਾਵ ਹੈ ਬਚਨ, ਤੇ ਤੀਸਰਾ ਹੈ ਕਰਮ, ਕ੍ਰਮ ਦਾ ਅਰਥ ਹੈ ਕਰਮ। ਜਿਵੇਂ ਦਸਵੇਂ ਪਾਤਸ਼ਾਹ ਅਰਦਾਸ ਕਰਦੇ ਨੇ ਨਾ, ਆਪ ਹੱਥ ਦਾ ਰਾਖ ਮੋਹੇ ਮਨ ਬਾਚ ਕ੍ਰਮ ਵਿਚਾਰ। ਅਸਲ ਵਿੱਚ ਕਰਮ ਦਾ ਜ਼ਿੰਮੇਵਾਰ ਵੀ ਮਨ ਹੈ, ਤੇ ਗੁਰਮੁਖ ਪਿਆਰਿਓ ਬਚਨ ਦਾ ਜ਼ਿੰਮੇਵਾਰ ਵੀ ਮਨ ਹੈ, ਵੀ ਬਚਨ ਅਸੀਂ ਬੋਲਣਾ ਕੀ ਹੈ। ਬੋਲਣ ਤੋਂ ਪਹਿਲਾਂ ਅੰਦਰ ਮਨ ਬੋਲਦਾ, ਕੰਮ ਕਰਨ ਤੋਂ ਪਹਿਲਾਂ ਅੰਦਰ ਕੰਮ ਵੀ ਮਨ ਕਰਦਾ, ਇਸ਼ਾਰਾ ਅੰਦਰੋਂ ਹੀ ਆਉਂਦਾ ਵੀ ਆਹ ਕਰਨਾ ਆਹ ਨਹੀਂ ਕਰਨਾ, ਕੰਟਰੋਲ ਮਨ ਦੇ ਕੋਲ ਹੈ। ਪਰ ਤਿੰਨੇ ਕਿਰਿਆਵਾਂ ਵੀ ਫੁਰਨਾ ਵੀ ਸ਼ੁੱਧ ਹੋ ਜਾਵੇ, ਆਪ ਹੱਥ ਦਾ ਰਾਖ ਮੋਹੇ ਮਨ ਕੰਮ ਕਰਮ ਬਚਨ ਵਿਚਾਰ, ਮੇਰੇ ਵਾਹਿਗੁਰੂ ਜੀ ਮੇਰੇ ਫੁਰਨੇ ਪਵਿੱਤਰ ਹੋ ਜਾਣ, ਵਿਚਾਰ ਪਵਿੱਤਰ ਹੋ ਜਾਣ, ਫਿਰ ਮੇਰੀ ਜ਼ਬਾਨ ਦੇ ਸ਼ਬਦ ਪਵਿੱਤਰ ਹੋ ਜਾਣ, ਤੇ ਫਿਰ ਮੇਰੇ ਕਰਮ ਵੀ ਪਵਿੱਤਰ ਹੋ ਜਾਣ, ਸੁਧਰ ਗਈ ਜ਼ਿੰਦਗੀ ਬਸ ਤਿੰਨੇ ਗੱਲਾਂ ਦੇ ਨਾਲ। ਇੱਥੇ ਵੀ ਉਹੀ ਗੱਲ ਆਖੀ ਹੈ, ਕਹਿੰਦੇ ਜਿਹਨੂੰ ਇਹ ਗੱਲ ਜਣਾ ਦਿੱਤੀ, ਸਮਝਾ ਦਿੱਤੀ ਮੇਰੇ ਵਾਹਿਗੁਰੂ ਨੂੰ, ਵਾਹਿਗੁਰੂ ਨੇ ਵੀ ਭਾਈ ਮਨ ਤੇ ਕੰਟਰੋਲ ਕਰ ਲੈ, ਬਚਨਾਂ ਤੇ ਕੰਟਰੋਲ ਕਰ ਲੈ, ਸ਼ਬਦਾਂ ਦੇ ਉੱਤੇ, ਕਰਮਾਂ ਤੇ ਕੰਟਰੋਲ ਕਰ ਲੈ, ਬੁਰੇ ਨਾ ਕਰ, ਨਾਨਕ ਤੇ ਮਤ ਪ੍ਰਗਟੀ ਆਈ, ਉਹਨਾਂ ਨੂੰ ਸ੍ਰੇਸ਼ਟ ਮਤ, ਗੁਰੂ ਦੀ ਮਤ ਅੰਦਰੋਂ ਹਿਰਦੇ ਵਿੱਚੋਂ ਪ੍ਰਗਟ ਹੋ ਜਾਂਦੀ ਹੈ, ਅੰਦਰੋਂ ਹੀ ਸਭ ਕੁਝ ਸਮਝ ਆ ਜਾਂਦਾ ਹੈ। ਭੁੱਲਾਂ ਚੁੱਕਾਂ ਦੀ ਕਿਵਾਂ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨਵਾਦ ਸਰਬ ਸੰਗਤਾਂ ਦਾ। ਅਸੀਸ ਬਖਸ਼ੋ ਜੀ ਦੇ ਸੱਜਣ ਅਸੀਂ ਸੜੀਆਂ, ਜਿਉਂ ਹੋਵੇ ਸਹਿਬ ਸਿਓ ਮੇਲ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਰ।

करता तेरा सब किछ है, सदा सिफत सलाह।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਲੜੀਵਾਰ ਸ਼ਬਦ ਦੀ ਵਿਚਾਰ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ।

ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ। ਆਪ ਜੀ ਦੇ ਚਰਨਾਂ ਚ ਬੇਨਤੀ ਹੈ ਮਹਾਰਾਜ ਸਿਮਰਨਜੀਤ ਸਿੰਘ ਤੇ ਬੀਬੀ ਰਮਨਦੀਪ ਕੌਰ ਵੱਲੋਂ। ਕਾਰੋਬਾਰਾਂ ਦੀ ਤਰੱਕੀ, ਬੱਚੇ ਕਰਮਜੋਤ ਸਿੰਘ ਦੀ ਸਰੀਰਕ ਤੰਦਰੁਸਤੀ ਲਈ ਅਰਦਾਸ ਬੇਨਤੀ ਹੈ ਅਤੇ ਆਪ ਜੀ ਦੇ ਦਰ ਤੇ ਦੇਗਾਂ ਦੀਆਂ ਰਸਦਾਂ ਲੈ ਕੇ ਹਾਜ਼ਰ ਹੋਏ ਹਨ ਮਹਾਰਾਜ। ਦੂਸਰੀ ਅਰਦਾਸ ਬੇਨਤੀ ਜੰਗ ਬਹਾਦਰ ਸਿੰਘ ਮਹਾਰਾਜ, ਤਿੰਨਾਂ ਦੀ ਸਰੀਰਕ ਤੰਦਰੁਸਤੀ ਲਈ ਅਰਦਾਸ ਬੇਨਤੀ ਹੈ। ਕਿਰਪਾ ਕਰੋ, ਆਪ ਜੀ ਦੇ ਪਵਿੱਤਰ ਬਚਨ ਹਨ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ, ਸਰਬ ਰੋਗ ਕਾ ਔਖਦ ਨਾਮ, ਨਾਮ ਬਾਣੀ ਦਾ ਪ੍ਰਤਾਪ ਬਖਸ਼ਿਸ਼ ਕਰਕੇ ਮਹਾਰਾਜ ਆਪਣੇ ਸੇਵਕਾਂ ਨੂੰ ਦੇਹ ਅਰੋਗਤਾ ਦਾ ਦਾਨ ਪ੍ਰਦਾਨ ਕਰੋ ਅਤੇ ਆਪਣੇ ਦਰੋ ਘਰੋ ਤਰੁੱਠ ਕੇ ਨਾਮ ਦਾ ਰੰਗ, ਸਾਧੂਆਂ ਦਾ ਸੰਗ, ਨਿਸ਼ਚੈ ਅਭੰਗ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ। ਜਿਨ੍ਹਾਂ ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਵਾ ਰਹੇ ਹਨ ਮਹਾਰਾਜ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸੇਵਕਾਂ ਦੀਆਂ ਝੋਲੀਆਂ ਭਰ ਕੇ ਨਿਵਾਜੋ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚਾਹੈ।

ਨਿਸ ਸਹਿਜ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰ ਸਹੁ ਤੁਦ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦੈ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾਵੇ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਪਰਮੇਸ਼ਰ ਦਿੱਤਾ ਬੰਨਾ

ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਪਾਉ ਕਿਛ ਨਾਹੀ। ਜੰਮ ਨਹੀਂ ਆਵੈ ਨੇਰੇ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਜਗਦੀਪ ਸਿੰਘ ਜੀ, ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਜਥਾ, ਹੁਣ ਭਾਈ ਕਰਮਜੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਬਾਅਦ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਬਈਆਂ ਵਿੱਚੋਂ ਕਥਾ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਠਤ ਸੁਖੀਆ ਬੈਠ ਸੁਖੀਆ ਭਉ ਨੀ ਲਾਗੈ ਜਾਂ ਐਸੇ ਬੁਝੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੀ। ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਰਮਜੀਤ ਸਿੰਘ ਜੀ, ਹਾਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਹੁਣ ਸਮਾਂ ਕਥਾ ਦਾ ਹੈ। ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ ਤਿੰਨਾਂ ਪਾਸੋਂ ਚੱਲੀ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जैसे तो जलद मद बस्त अनंत जंत मुक्ता अमोल जा में हंस खोज खात है, तैसे गोर चरण शरण है असंख सिख जा में गोर ज्ञान ताहे लोक लपटात है। वाहि गुरु जी का खालसा, वाहि गुरु जी की फतेह। सरबरे कायनात भगत वत्सल करुणा निदान जहरा जहूर हाजरा हजूर सर्ब कला समर्थ सर्ब कला भरपूर लोक परलोक दे रखियक दीन दुनी दे पातशाह सर्ब कला समर्थ सर्ब कला भरपूर शब्द स्वरूप जुगो जुग अटल सतगुरु धन धन धन श्री गुरु ग्रंथ साहिब जी महाराज सच्चे पातशाह जी दी पावन पवित्र निग्गी प्यारी गोद सतगुरां दे दर्शन दीदार चरणा ते नतमस्तक होण दा सुभाग सतगुरु जी ने बख्शिया है। तुरकी अगम्मी बाणी दे कीर्तन सरवण कीते ने वड्डे भागां दी निशानी है। आओ गुरु प्यारियो रोजाना दी इस स्थान दी जो मर्यादा है नितनेम है उहदे अनुसार समा है कथा विचार दा कवित सवैये भाई गुरदास जी। भाई गुरदास जी ने अज दे सवैये दे राही जेड़ा उपदेश सिद्धांत जां व्याख्या सानू बख्शी है इहदे विच कमाई वाले गुरसिखां दा जिक्र कीता है। बिजी दी अवस्था उच्ची बन जांदी है उहदे नाल वर्तारा की बनदा है। गुरु प्यारियो जीवन दी घाटत दी गल है। जपजी साहिब दे अंदर आपां पंज खंडां दे विच्चों तीजा खंड पढ़दे हां उत्थे घाटत दा जिक्र कीता है ते दो बारी उत्थे शब्द घड़ीए जां घाटत वरत्या गया। गुरदेव कहिंदे सरम खंड की बाणी रूप ये टाइटल पंक्ति है भी जेड़ा गुरसिख सरम खंड की अवस्था विच पहुंच जावे उत्थों दी व्याख्या उत्थों दी बाणी जिहड़ी है उहदा कुछ रूप है सरूप है ओ सरम खंड दी बाणी दा की रूप है फिर अगे दसदे ने तिथै घड़ी है तिथै घाड़त घड़ी है बहुत अनूप उत्थे जीवन दी घाड़त घड़ी जांदी है और इन्नी वधिया अनूप जिहदी उपमा हो ही नहीं सकदी मुकम्मल रूप दे विच अनूप है उपमा तो रहत है अनूप है। फिर उहदे विच ही आखिया ताकिया गल्ला कथिया ना जाहे इस अवस्था बारे कोई कथन करन दी कोशिश करे नहीं हो सकदा कथन व्याख्या नहीं हो सकदी पूर्ण रूप दे विच। कोई दावा करे शुरू कर लवे ते पातशाह कहिंदे जे को कहे पिछे पछताए आखर नूं पछतावेगा हार जावेगा नहीं होनी व्याख्या। उत्थे घड़िया की जांदा है तिथै घड़िए सुरत मत मन बुद्ध हिरदे दे पार्ट कह लवो सुरत भी कह दिता मत भी कह दिता मन भी कह दिता बुद्ध भी कह दिता। सुरत बड़ा गहरा शब्द है। सुरत की है
ਸੁਰਤ ਹਿਰਦੇ ਦਾ ਟਿਕਾਏ 100% ਫੋਕਸ ਧਿਆਨ ਹੈ। ਜਦੋਂ ਧਿਆਨ 100% ਫੋਕਸ ਹੋ ਜਾਵੇ, ਇਹ ਸੁਰਤ ਦੀ ਅਵਸਥਾ ਹੈ, ਇੱਥੇ ਸੁਰਤ ਟਿਕਦੀ ਹੈ। ਤੇ ਸੰਖੇਪ ਵਿੱਚ ਮੈਂ ਕਹਿ ਦਿਆਂ, ਇਸੇ ਕਰਕੇ ਮੇਰੇ ਸਤਿਗੁਰੂ ਨੇ ਸ਼ਬਦ ਦੇ ਨਾਲ ਸੁਰਤ ਨੂੰ ਮਿਲਾਉਣ ਦਾ ਉਪਦੇਸ਼ ਦਿੱਤਾ ਹੈ। ਆਖਿਆ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿਸ ਦਿਨ ਸੁਰਤ ਚੇਲਾ ਬਣ ਗਈ, ਕਹੀਏ ਵੀ 100% ਧਿਆਨ ਗੁਰੂ ਦੇ ਸ਼ਬਦ ਵਿੱਚ ਜੁੜ ਗਿਆ, ਉਪਦੇਸ਼ ਵਿੱਚ ਜੁੜ ਗਿਆ, ਉਸ ਦਿਨ ਇਹਨੇ ਚੇਲਾ ਬਣ ਹੀ ਜਾਣਾ ਹੈ। ਤੇ ਦੂਸਰਾ ਸ਼ਬਦ ਹੈ ਮਤ। ਸੁਰਤ ਤੋਂ ਬਾਅਦ ਮਤ ਕੀ ਹੈ? ਮਤ ਹੈ ਲਿਆਕਤ, ਸਮਝਦਾਰੀ। ਇਹਦੇ ਦੋ ਰੂਪ ਨੇ, ਇੱਕ ਕੁਮਤ ਹੈ ਤੇ ਇੱਕ ਸੁਮਤ ਹੈ। ਪਹਿਲਾਂ ਤੇ ਮਨੁੱਖ ਕੁਮਤ ਵਿੱਚ ਵਰਤ ਰਿਹਾ। ਆਮ ਤੌਰ ਤੇ ਬਹੁਤਾ ਸੰਸਾਰ ਕੁਮਤ ਵਿੱਚ ਹੈ। ਕੁਮਤ ਕੀ ਹੁੰਦਾ? ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿਕੀਨੀ। ਬੰਦਗੀ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਦੀ ਦੁਨੀਆਂ ਵਿੱਚ ਜਿਹੜਾ ਵਿਚਰ ਰਿਹਾ ਉਹ ਕੁਮਤ ਵਿੱਚ ਵਰਤ ਰਿਹਾ। ਸਤਿਗੁਰੂ ਕਿਰਪਾ ਕਰਦੇ ਨੇ, ਘੜ ਕੇ ਇਹਨੂੰ ਸਮਤ ਬਣਾਉਂਦੇ ਨੇ, ਸ੍ਰੇਸ਼ਟ ਮਤ ਪੈਦਾ ਕਰਦੇ ਨੇ। ਤੇ ਚੌਥਾ ਸ਼ਬਦ ਹੈ ਬੁੱਧ। ਇਹ ਧੱਦੇ ਨੂੰ ਇੱਥੇ ਸਿਹਾਰੀ ਵੀ ਲੱਗੀ। ਆਮ ਤੌਰ ਤੇ ਗੁਰਬਾਣੀ ਵਿੱਚ ਬੁੱਧ ਦੇ ਧੱਦੇ ਨੂੰ ਸਿਹਾਰੀ ਮਿਲੇਗੀ। ਪੂਰਾ ਸ਼ਬਦ ਹੁੰਦਾ ਬੁੱਧੀ, ਜੋ ਆਪਣੀ ਬੋਲੀ ਵਿੱਚ ਅੱਜ ਆਪਾਂ ਬੋਲਦੇ ਹਾਂ। ਤੇ ਬੁੱਧੀ ਦਾ ਕੀ ਕੰਮ ਹੈ? ਬੁੱਧੀ ਦਾ ਕੰਮ ਹੁੰਦਾ ਹੈ ਵਿਚਾਰਨਾ। ਜਦੋਂ ਕਿਸੇ ਸਬਜੈਕਟ ਦੇ ਉੱਤੇ, ਕਿਸੇ ਵਿਸ਼ੇ ਦੇ ਉੱਤੇ ਅਸੀਂ ਵਿਚਾਰ ਕਰ ਰਹੇ ਹੁੰਦੇ ਹਾਂ ਬੜੀ ਗੰਭੀਰਤਾ ਦੇ ਨਾਲ, ਸਮਝ ਲਓ ਹਿਰਦੇ ਦਾ ਉਹ ਪੱਖ ਕੰਮ ਕਰ ਰਿਹਾ ਜਿਹਨੂੰ ਬੁੱਧ ਕਹਿੰਦੇ ਹੈ। ਹੁਣ ਸਾਰੀਆਂ ਹੀ ਚੀਜ਼ਾਂ ਘੜਨ ਵਾਲੀਆਂ ਨੇ। ਸਤਿਗੁਰੂ ਕਹਿੰਦੇ ਸੁਰਤ ਨੂੰ ਵੀ ਘੜਨ ਦੀ ਲੋੜ ਹੈ, ਇਹ ਖੰਡਾਵ ਵਿੱਚ ਜਾ ਰਹੀ ਹੈ। ਮਤ ਨੂੰ ਵੀ ਘੜਨਾ ਪਵੇਗਾ, ਕਮਤ ਵਾਲੇ ਪਾਸਿਓਂ ਮੋੜ ਕੇ ਰੱਖਣਾ ਪਵੇਗਾ। ਤੇ ਮਨ ਜਿਹੜਾ ਫੁਰਨੇ ਪੈਦਾ ਕਰਦਾ ਉਹਨੂੰ ਵੀ ਰੋਕ ਕੇ ਰੱਖਣਾ, ਉਹਨੂੰ ਵੀ ਘੜਨ ਦੀ ਲੋੜ ਹੈ। ਸਾਰੇ ਪੱਖ ਘੜਨੇ ਪੈਣਗੇ, ਬੁੱਧ ਵੀ ਘੜਨੀ ਹੈ। ਭਗਤ ਕਬੀਰ ਜੀ ਕਹਿੰਦੇ ਮੇਰੀ ਬੁੱਧ ਘੜ ਦਿੱਤੀ ਮੇਰੇ ਵਾਹਿਗੁਰੂ ਨੇ। ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਬੁੱਧੀ ਵਿੱਚ ਬਦਲਾ ਆਇਆ, ਵਿਚਾਰਾਂ ਵਿੱਚ ਬਦਲਾ ਆਇਆ, ਇਹਨੂੰ ਇਸ ਤਰ੍ਹਾਂ ਕਹਿ ਲਈਏ। ਜਿੰਨਾ ਚਿਰ ਸਾਡੇ ਵਿਚਾਰ ਤਬਦੀਲ ਨਹੀਂ ਹੁੰਦੇ, ਬਦਲਦੇ ਨਹੀਂ, ਤੇ ਸਮਝ ਲੈਣਾ ਜੀਵਨ ਨਹੀਂ ਬਦਲੇਗਾ। ਪਹਿਲਾਂ ਵਿਚਾਰ ਸ਼ੁੱਧ ਹੋਣਗੇ, ਬੇਨਤੀ ਮੈਂ ਕਰ ਚੁੱਕੀ ਹਾਂ, ਸ਼ਾਇਦ ਅੰਮ੍ਰਿਤ ਵੇਲੇ ਦੇ ਦੀਵਾਨ ਚ ਕਰੀ ਹੋਵੇਗੀ। ਵਿਚਾਰ ਦਾ ਘੜਨਾ ਕੀ ਹੈ? ਪਹਿਲਾਂ ਵਿਚਾਰ ਨੀਚ ਨੇ। ਜਿੰਨਾ ਚਿਰ ਵਿਚਾਰ ਨੀਚ ਨੇ, ਸੋਚ ਨੀਚ ਹੈ, ਉਨਾ ਚਿਰ ਸਾਡਾ ਕਰੈਕਟਰ ਵੀ ਨੀਚ ਹੈ, ਸਾਡੇ ਕਰਮ ਵੀ ਨੀਚ ਨੇ। ਜਿਉਂ ਜਿਉਂ ਵਿਚਾਰ ਮਰਦੇ ਜਾਣਗੇ, ਜਿਹੜੇ ਵਿਕਾਰੀ ਵਿਚਾਰ ਨੇ, ਸਾਡੇ ਨਿੱਜੀ ਵਿਚਾਰ ਨੇ, ਇਹ ਮਾਰਨੇ ਪੈਣੇ ਨੇ। ਮਨ ਦਾ ਮਾਰਨਾ ਹੋਰ ਕੀ ਹੈ? ਫੁਰਨੇ ਮਾਰਨੇ, ਭੈੜੇ ਵਿਚਾਰ ਮਾਰਨੇ ਇਤਿਆਦਿਕ, ਇਹੀ ਮਨ ਦਾ ਮਰਨਾ ਹੈ। ਤੇ ਵਿਚਾਰ ਸਤਿਗੁਰੂ ਕਹਿੰਦੇ ਜਿਹੜਾ ਮਾਰ ਲੈਂਦਾ ਹੈ ਤੇ ਉਹ ਆਪ ਵੀ ਤਰ ਜਾਂਦਾ ਤੇ ਸੰਗੀਆਂ ਨੂੰ ਵੀ ਤਾਰ ਦਿੰਦਾ। ਵਿਚਾਰ ਮਾਰੇ, ਅੱਖਰਾਂ ਵੱਲ ਪੂਰਾ ਧਿਆਨ ਦਿਆ ਕਰੋ, ਸਮਝ ਆਵੇਗੀ। ਵਿਚਾਰ ਮਾਰੇ ਨਿੱਜੀ ਵਿਚਾਰਾਂ ਨੂੰ, ਹੋਮੇ ਵਾਲੇ ਵਿਚਾਰਾਂ ਨੂੰ, ਵਿਸ਼ੇ ਵਿਕਾਰਾਂ ਵਾਲੇ ਵਿਚਾਰਾਂ ਨੂੰ ਮਾਰ ਲਵੇ, ਤਰੇ, ਤਰ ਜਾਂਦਾ ਪਵਿੱਤਰ ਸੰਸਾਰ ਤੋਂ, ਤਾਰੇ, ਤਾਰ ਦਿੰਦਾ ਸੰਗੀਆਂ ਸਾਥੀਆਂ ਨੂੰ ਸੰਗਤ ਦੇ ਰਾਹੀਂ। ਅਗਲੀ ਗੱਲ ਕਹਿੰਦੇ ਉਲਟ, ਮੁੜ ਕੇ ਉਲਟ, ਜੋਨ ਨਾ ਆਵੇ, ਮੁੜ ਕੇ ਜੋਨੀਆਂ ਵਿੱਚ ਆਉਂਦਾ ਹੀ ਨਹੀਂ ਜਿਹਨੇ ਵਿਚਾਰ ਬਦਲ ਲਏ, ਔਖੇ ਨੇ ਮਾਰਨੇ। ਆਪਣੇ ਨਿੱਜੀ ਵਿਚਾਰ ਮਾਰ ਕੇ ਫਿਰ ਗੁਰੂ ਦਾ ਵਿਚਾਰ ਅੰਦਰ ਪੈਦਾ ਹੋਵੇਗਾ, ਗੁਰੂ ਦੀ ਵਿਚਾਰਧਾਰਾ ਅੰਦਰ ਆਵੇਗੀ। ਗੁਰੂ ਦੀ ਵਿਚਾਰਧਾਰਾ ਕੀ ਹੈ?
ਸਤਿਗੁਰੂ ਕਹਿੰਦੇ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਆਸਾ ਦੀ ਵਾਰ ਹੈ, ਉੱਤਮ ਵਿਚਾਰ ਚੰਗੇ ਵਿਚਾਰ ਇਹੀ ਨੇ ਵੀ ਵਾਹਿਗੁਰੂ ਨਾਲ ਚਿੱਤ ਜੋੜ ਲਿਆ ਜਾਵੇ, ਜਿਨ ਸੱਚੇ ਸਿਉਂ ਚਿਤ ਲਾਇਆ। ਸੁਖਮਨੀ ਸਾਹਿਬ ਪੜ੍ਹ ਲਓ, ਇਸ ਤੇ ਉੱਪਰ ਨਹੀਂ ਵਿਚਾਰ, ਇਹ ਵਿਚਾਰ ਤੋਂ ਉੱਪਰ ਕੋਈ ਹੋਰ ਉੱਚਾ ਵਿਚਾਰ ਨਹੀਂ ਹੈ। ਕਿਹੜਾ ਜੀ? ਜਾ ਕੇ ਮਨ ਵਸਿਆ ਨਿਰੰਕਾਰ, ਜਿਹਦੇ ਅੰਦਰ ਵਾਹਿਗੁਰੂ ਨਿਰੰਕਾਰ ਦਾ ਵਾਸਾ ਹੋ ਗਿਆ, ਉਹਦੀ ਯਾਦ ਵਸ ਗਈ, ਉਹਦਾ ਸਿਮਰਨ ਵਸ ਗਿਆ। ਇਹ ਵਿਚਾਰਾਂ ਦੀ ਤਬਦੀਲੀ ਹੈ। ਬੁੱਧ ਦਾ ਕੰਮ ਹੈ ਵਿਚਾਰਨਾ, ਤੇ ਇਹ ਘੜੀ ਹੋਈ ਬੁੱਧ ਦੀ ਨਿਸ਼ਾਨੀ ਹੈ। ਵਿਚਾਰ ਬਦਲ ਚੁੱਕੇ ਨੇ, ਹੁਣ ਆਪਣੇ ਵਿਚਾਰ ਨਹੀਂ, ਹੁਣ ਗੁਰੂ ਦੇ ਵਿਚਾਰ ਹੀ ਚੱਲ ਰਹੇ ਨੇ। ਸੋ ਇਹ ਜੀਵਨ ਦੀਆਂ ਤਬਦੀਲੀਆਂ ਨੇ। ਜਿੰਨਾ ਚਿਰ ਇਹ ਬਦਲਾਅ ਸਾਡੇ ਵਿੱਚ ਨਹੀਂ ਆਉਂਦਾ ਤੇ ਸਮਝ ਲੈਣਾ ਅਸੀਂ ਜਨਮ ਭੋਗਿਆ ਗਵਾਇਆ ਹੀ ਹੈ, ਖੱਟਿਆ ਕੁਝ ਵੀ ਨਹੀਂ। ਇੱਕ ਜੀਵਨ ਬਤੀਤ ਕਰਨਾ। ਤੁਸੀਂ ਬੜੇ ਬੰਦੇ ਸੁਣੇ ਹੋਣੇ ਹੈ ਜੀ, ਬਸ ਟਾਈਮ ਪਾਸ ਕਰਿਆ ਜਾਂ ਆਹ ਕੰਮ ਤਾਂ ਕਰ ਲੈਂਦੇ ਹਾਂ, ਟਾਈਮ ਪਾਸ ਹੋ ਜਾਂਦਾ, ਵਧੀਆ ਤਾਸ਼ ਤਾਂ ਖੇਡਦੇ ਹਾਂ, ਟਾਈਮ ਪਾਸ ਹੋ ਜਾਂਦਾ, ਹੱਦ ਹੋ ਗਈ। ਟਾਈਮ ਨੂੰ ਵੀ ਪਾਸ ਕਰਨ ਨੂੰ ਫਿਰਦੇ ਹਾਂ। ਪਾਸ ਕਰਨਾ ਕੀ ਹੁੰਦਾ? ਓਵਰਟੇਕ ਕਰਨਾ ਹੀ ਕਹਾਂਗੇ ਨਾ। ਸੋ ਟਾਈਮ ਪਾਸ ਕਰਨ ਵਾਸਤੇ ਮਨੁੱਖ ਕਈ ਸਾਧਨ ਜਟਾਉਂਦਾ। ਅੱਜ ਦਾ ਆਧੁਨਿਕ ਸਮਾਂ ਹੈ, ਬਸ ਫੋਨ ਦੇ ਅੰਦਰ ਬੜਾ ਡਾਟਾ ਪਿਆ, ਟਾਈਮ ਪਾਸ ਕਰਨ ਵਾਸਤੇ ਕਹਿੰਦੇ ਵਰਤ ਰਹੇ ਹਾਂ। ਕੋਈ ਗਾਣੇ ਸੁਣ ਰਿਹਾ, ਟਾਈਮ ਸੌਖਾ ਪਾਸ ਹੋ ਜਾਂਦਾ। ਇਸ ਤਰ੍ਹਾਂ ਕੋਈ ਗੱਪ ਸ਼ੱਪ ਕਰ ਰਿਹਾ, ਗੱਲਾਂ ਮਾਰ ਰਿਹਾ, ਟਾਈਮ ਪਾਸ ਕਰਨ ਵਾਸਤੇ। ਇਹਦਾ ਮਤਲਬ ਅਸੀਂ ਟਾਈਮ ਪਾਸ ਇਹ ਕੀਤਾ, ਬਤੀਤ ਇਹ ਕੀਤਾ, ਖੱਟਿਆ ਕੱਖ ਵੀ ਨਹੀਂ। ਇਹ ਟਾਈਮ ਪਾਸ ਪਸ਼ੂ ਦਾ ਵੀ ਹੋ ਜਾਂਦਾ ਹੈ। ਹੋ ਰਹੀ ਦਿਹਾੜੀ ਉਹਦੀ ਲੰਘਦੀ ਹੈ, ਵਧੀਆ ਸਾਡੇ ਨਾਲ ਵਧੀਆ ਲੰਘਦੀ ਹੈ, ਕਿਉਂਕਿ ਉਹਦੇ ਅੰਦਰ ਸਾਡੇ ਵਾਲੇ ਔਗਣ ਨਹੀਂ, ਬਹੁਤ ਘੱਟ ਔਗਣ ਹੋਵੇਗਾ, ਸਾਡੇ ਜਿੰਨਾ ਨਹੀਂ। ਉਹਦੇ ਅੰਦਰ ਈਰਖਾ ਨਹੀਂ ਪੈਦਾ ਹੋ ਰਹੀ, ਉਹਦੇ ਅੰਦਰ ਕੋਈ ਹੋਰ ਇਸ ਤਰ੍ਹਾਂ ਦੇ ਤੱਤ ਨਹੀਂ ਪੈਦਾ ਹੋ ਰਹੇ ਵੀ ਜਿਹੜੇ ਉਹਨੂੰ ਆਪ ਨੂੰ ਪਰੇਸ਼ਾਨ ਕਰਦੇ ਹੋਣ, ਜਾਂ ਉਹਦੇ ਅੰਦਰ ਵਿਚਾਰ ਹੀ ਨਹੀਂ ਕੋਈ ਇਸ ਤਰ੍ਹਾਂ ਦਾ। ਸਮਾਂ ਤੇ ਪਾਸ ਪਸ਼ੂ ਦਾ, ਪੰਛੀ ਦਾ, ਸਭ ਦਾ ਹੋ ਰਿਹਾ ਤੇ ਕਹਿ ਲਈਏ ਜੀਵਨ ਬਤੀਤ ਉਹ ਵੀ ਕਰਦੇ ਨੇ। ਜੇ ਆਪਾਂ ਨੇ ਵੀ ਕੇਵਲ ਜੀਵਨ ਬਤੀਤ ਹੀ ਕੀਤਾ ਤੇ ਫਿਰ ਵੱਖ ਕੀ ਕੀਤਾ? ਪਸ਼ੂ ਨੇ ਜੀਵਨ ਸਫਲਾ ਨਹੀਂ ਕਰਨਾ, ਉਹਨੂੰ ਲੋੜ ਹੀ ਨਹੀਂ, ਉਹਦੀ ਪਹੁੰਚ ਹੀ ਨਹੀਂ, ਉਹਦੀ ਸੋਚ ਹੀ ਨਹੀਂ। ਜੀਵਨ ਸਫਲਾ ਮਨੁੱਖ ਕਰ ਸਕਦਾ, ਇਹਨੂੰ ਸੋਝੀ ਦਿੱਤੀ ਹੈ ਪਰਮਾਤਮਾ ਨੇ, ਤੇ ਸਫਲਾ ਤਾਂ ਹੋ ਸਕਦਾ। ਗੁਰਦੇਵ ਕਹਿੰਦੇ ਆਇਆ ਸਫਲ ਤਾਹੂ ਕੋ ਗਣੀਏ, ਜਾਸ ਰਸਨ ਹਰ ਹਰ ਜਸ ਭਨੀਏ। ਜਿਹੜਾ ਨਾਮ ਜਪਦਾ, ਰੱਬ ਰੱਬ ਕਰਦਾ ਨਾ, ਉਹਦੀ ਭੈ ਭਾਵਨੀ ਵਿੱਚ ਜ਼ਿੰਦਗੀ ਚੱਲਦੀ ਹੈ, ਉਹਦਾ ਆਉਣਾ ਸਫਲ ਹੈ, ਉਹਦਾ ਜੀਵਨ ਸਫਲ ਹੋ ਗਿਆ। ਤੇ ਸਫਲ ਜੀਵਨ ਕਰਨਾ ਮਨੁੱਖ ਨੂੰ ਸਿਖਾਇਆ। ਇਹ ਤਾਂ ਸਫਲ ਹੋਵੇਗਾ ਜੇ ਇਹਦਾ ਜੀਵਨ ਘੜਿਆ ਜਾਵੇਗਾ। ਬੇਨਤੀ ਕਰਦੇ ਹਾਂ, ਦੁਨੀਆਂ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਅਨਘੜ ਰੂਪ ਦੇ ਵਿੱਚ ਨੇ, ਜਿੰਨਾ ਚਿਰ ਅਨਘੜ ਪਈਆਂ ਨੇ ਉਹਨਾਂ ਦੀ ਕੀਮਤ ਨਹੀਂ ਪੈ ਰਹੀ ਜਾਂ ਤੁਸ਼ ਕੀਮਤ ਪਏਗੀ। ਜਦੋਂ ਉਹਨਾਂ ਨੂੰ ਘੜ ਦਿੱਤਾ ਜਾਂਦਾ ਤੇ ਕੀਮਤ ਪੈ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਕਹਿ ਸਕਦੇ ਹਾਂ, ਜੰਗਲ ਵਿੱਚ ਡਿੱਗਿਆ ਰੁੱਖ ਪਿਆ, ਕੈਨੇਡਾ ਦੇ ਜੰਗਲ ਤੇ ਭਰੇ ਪਏ ਨੇ ਉਹਨਾਂ ਰੁੱਖਾਂ ਦੇ ਨਾਲ, ਜਿਹਨਾਂ ਨੂੰ ਚੁੱਕਣ ਦਾ ਵੀ ਮੌਕਾ ਨਹੀਂ ਸਰਕਾਰਾਂ ਕੋਲ ਜਾਂ ਕੰਪਨੀਆਂ ਕੋਲ। ਅਨਘੜ ਪਿਆ, ਕੋਈ ਕੀਮਤ ਨਹੀਂ ਰੁਲਦਾ, ਚੁੱਕ ਲਿਆ, ਪਹੁੰਚ ਗਿਆ ਕਿਸੇ ਸ਼ਾਹ ਮਿਲ ਦੇ ਵਿੱਚ, ਉਹਨੂੰ ਘੜ ਦਿੱਤਾ ਤੇ ਘੜਿਆ ਹੋਇਆ ਫਿਰ ਆ ਗਿਆ ਕੋਸਕੋ ਸਟੋਰ ਤੇ ਫੱਟੀਆਂ ਬਣ ਕੇ। ਇੱਥੋਂ ਦੀ ਗੱਲ ਕਰਦੇ ਹਾਂ, ਸਮਝ ਆ ਜਾਵੇਗੀ, ਕੀਮਤ ਵੱਧ ਗਈ। ਤੇ ਜਦੋਂ ਉਹ ਕਾਰੀਗਰ ਦੇ ਹੱਥਾਂ ਚੋਂ ਲੱਕੜ ਲੰਘੀ, ਘਰ ਬਣਾ ਦਿੱਤਾ, ਭਾਵੇਂ ਫਰਨੀਚਰ ਬਣਾ ਦਿੱਤਾ, ਉਹਦੀ ਕੀਮਤ ਸਿਖਰਾਂ ਤੇ ਪਹੁੰਚ ਗਈ। ਇੱਥੇ ਵੀ ਅਸੀਂ ਕਹਿ ਦਿੰਦੇ ਹਾਂ ਜੀ ਮਹਿੰਗਾਈ ਬਹੁਤ ਹੈ,
ਬੜਾ ਔਖਾ ਇਹ ਸਮਾਨ ਖਰੀਦਣਾ ਜਾਂ ਘਰ ਬਣਾਉਣਾ, ਇਹਦਾ ਮਤਲਬ ਕੀਮਤ ਬਹੁਤ ਪੈ ਗਈ ਉਸ ਲੱਕੜ ਦੀ, ਹੈ ਤੇ ਲੱਕੜੇ ਸੀ। ਫਿਰ ਕਹਿੰਦੇ ਆ ਅਨਕੜ ਲੱਕੜ ਬਾਲਣ ਤੋਂ ਵੱਧ ਕੇ ਕੱਖ ਵੀ ਨਹੀਂ, ਘੱਟ ਦਿੱਤੀ ਕੀਮਤ ਪੈ ਗਈ ਹੈ। ਪੱਥਰ ਵੇਖ ਲਓ ਤੇ ਕੀਮਤੀ ਤੋਂ ਕੀਮਤੀ ਪੱਥਰ ਸੰਸਾਰ ਦੇ ਵਿੱਚ ਨੇ ਤੇ ਅੱਜ ਕੱਲ੍ਹ ਉਹ ਇਮਾਰਤਾਂ ਵਿੱਚ ਵੀ ਵਰਤੇ ਜਾਂਦੇ ਨੇ। ਇੱਥੇ ਤਾਂ ਚਲੋ ਅਜੇ ਘੱਟ ਵਰਤੋਂ ਹੈ ਤੇ ਇੰਡੀਆ ਵਿੱਚ ਤੇ ਬਹੁਤ ਜ਼ਿਆਦਾ ਵਰਤੋਂ ਹੈ ਪੱਥਰ ਦੀ, ਕਿਉਂਕਿ ਉੱਥੇ ਨੇੜਿਓਂ ਮਿਲ ਜਾਂਦਾ ਹੈ। ਰਾਜਸਥਾਨ ਦੇ ਵਿੱਚ, ਕੋਟਾ ਦੇ ਵਿੱਚ, ਮਕਰਾਣੇ ਦੇ ਵਿੱਚ ਬਹੁਤ ਪੱਥਰ ਹੈ। ਪੱਥਰ ਖਾਣ ਦੇ ਵਿੱਚ ਪਿਆ, ਮਾਈਨ ਦੇ ਵਿੱਚ ਪਿਆ, ਜਿੱਥੇ ਕੱਢਿਆ ਜਾਂਦਾ, ਬੜਾ ਔਖਾ ਕੱਢਦੇ ਨੇ ਉਹ ਵੀ, ਬੜਾ ਢੰਗ ਹੈ ਉਹਨਾਂ ਦਾ। ਉੱਥੇ ਕੋਈ ਖਾਸ ਕੀਮਤ ਨਹੀਂ, ਪਹਿਲੇ ਕਾਰੀਗਰ ਨੇ ਉਹਦਾ ਕੱਟ ਕੇ ਟੁਕੜਾ ਕਰ ਦਿੱਤਾ, ਉਹਦੀ ਕੀਮਤ ਪੈਣੀ ਸ਼ੁਰੂ ਹੋ ਗਈ। ਫਿਰ ਅਗਲੇ ਕਾਰੀਗਰ ਦੇ ਹੱਥਾਂ ਵਿੱਚੋਂ ਲੰਘਿਆ, ਵੱਡੇ ਆਰੇ ਦੇ ਉੱਤੇ ਚੀਰ ਕੇ ਉਹਦੀਆਂ ਛੁੱਟ ਪਤਲੀਆਂ ਸਲੈਬਾਂ ਬਣਾ ਦਿੱਤੀਆਂ, ਉਹਦੀ ਕੀਮਤ ਹੋਰ ਵੱਧ ਗਈ। ਫਿਰ ਜਿੱਥੇ ਇਮਾਰਤ ਬਣ ਰਹੀ ਹੈ, ਤੀਸਰੇ ਕਾਰੀਗਰ ਦੇ ਹੱਥੀਂ ਲੰਘਿਆ, ਉਹਨੇ ਛੋਟੇ ਟੁਕੜੇ ਕੀਤੇ, ਡਿਜ਼ਾਈਨ ਸੈੱਟ ਕੀਤੇ ਤੇ ਇਮਾਰਤ ਵਿੱਚ ਕਿਤੇ ਫਰਸ਼ ਲਾਇਆ, ਕਿਸੇ ਦੀਵਾਰ ਨੂੰ ਲਾ ਦਿੱਤਾ, ਕੀਮਤ ਹੋਰ ਵੀ ਵੱਧ ਗਈ। ਜਿਉਂ ਜਿਉਂ ਪੱਥਰ ਘੜਿਆ ਗਿਆ ਤਿਉਂ ਤਿਉਂ ਕੀਮਤ ਵਿੱਚ ਵਾਧਾ ਹੁੰਦਾ ਗਿਆ। ਕਈਆਂ ਨੇ ਹੋਰ ਜ਼ਿਆਦਾ ਘੜ ਦਿੱਤਾ, ਪੱਥਰ ਉਹੀ ਸੀ, ਘੜਨ ਵਾਲੇ ਨੇ ਇੰਨਾ ਸੋਹਣਾ ਘੜਿਆ, ਇੰਨੀ ਮਿਹਨਤ ਕੀਤੀ ਤੇ ਕਹਿੰਦਾ ਜੀ ਇਹ ਭਗਵਾਨ ਦੀ ਮੂਰਤੀ ਬਣ ਗਈ ਹੈ, ਕਿਸੇ ਦੇਵਤੇ ਦੀ ਮੂਰਤੀ ਬਣ ਗਈ ਹੈ, ਭਗਵਾਨ ਦੀ ਮੂਰਤ ਬਣ ਗਈ ਹੈ। ਜਿਹੜਾ ਪੱਥਰ ਭਗਵਾਨ ਦੀ ਮੂਰਤ ਬਣਿਆ ਨਾ, ਉਹਦੀ ਕੀਮਤ ਹੋਰ ਵੀ ਜ਼ਿਆਦਾ ਵੱਧ ਗਈ। ਬੜੀਆਂ ਮਹਿੰਗੀਆਂ ਵਿਕਦੀਆਂ ਨੇ ਕਾਰੀਗਰਾਂ ਦੀਆਂ ਮੂਰਤੀਆਂ। ਕੀਮਤ ਹੀ ਨਹੀਂ ਵਧੀ, ਕਿਸੇ ਮੰਦਿਰ ਵਿੱਚ ਟਿਕ ਗਿਆ, ਦੁਨੀਆਂ ਉਸੇ ਪੱਥਰ ਨੂੰ ਹੁਣ ਮੱਥਾ ਟੇਕ ਰਹੀ ਹੈ। ਹੈ ਤੇ ਪੱਥਰ ਹੀ ਸੀ। ਯਾਦ ਰੱਖਣਾ ਇਹ ਗੁਰਮਤਿ ਸਿਧਾਂਤ ਨਹੀਂ, ਮੈਂ ਉਦਾਹਰਨ ਦੇ ਤੌਰ ਤੇ ਬੇਨਤੀ ਕਰਦਾ। ਜਿਉਂ ਜਿਉਂ ਪੱਥਰ ਘੜਿਆ ਗਿਆ ਤਿਉਂ ਤਿਉਂ ਕੀਮਤ ਵਿੱਚ ਵਾਧਾ ਹੁੰਦਾ ਗਿਆ ਤੇ ਆਖਰ ਨੂੰ ਸਿਖਰਾਂ ਛੋ ਗਈ। ਕੀਮਤ ਭਗਵਾਨ ਹੀ ਹੋ ਨਿਬੜਿਆ, ਭਾਵੇਂ ਇੱਕ ਮਤ ਦੇ ਸਹੀ, ਸਨਾਤਨੀ ਮਤ ਦੇ ਲੋਕਾਂ ਦੇ ਹੀ ਸਹੀ, ਉਹਨਾਂ ਦੀਆਂ ਨਜ਼ਰਾਂ ਵਿੱਚ ਤੇ ਉਹ ਪੱਥਰ ਹੀ ਭਗਵਾਨ ਹੈ। ਫਿਰ ਗੱਲ ਕੀਮਤ ਤੋਂ ਉੱਪਰ ਚਲੇ ਗਈ ਆ, ਉੱਥੇ ਹੁਣ ਕੀਮਤ ਕੀ ਕਰੇਗੀ। ਸੋ ਇਸੇ ਤਰ੍ਹਾਂ ਗੁਰਮੁਖੋ ਜੀਵਨ ਦੀ ਘਾਟ ਦੀ ਗੱਲ ਹੈ। ਪੱਥਰ ਵਾਂਗ ਜਿੰਨਾ ਚਿਰ ਸਾਡੀ ਸੁਰਤ ਨਹੀਂ ਜਾਗੀ, ਬੁੱਧ ਨਹੀਂ ਘੜ ਹੋ ਰਹੀ, ਵਿਚਾਰ ਨਹੀਂ ਬਦਲ ਰਹੇ, ਵਾਸ਼ਨਾਵਾਂ ਨਹੀਂ ਮਰ ਰਹੀਆਂ, ਜਿੰਨਾ ਚਿਰ ਮਤ ਸ੍ਰੇਸ਼ਟ ਨਹੀਂ ਹੋ ਰਹੀ, ਅਨਘੜ ਪੱਥਰ ਹੈ ਜੀਵਨ, ਬਸ ਕੁਛ ਵੀ ਨਹੀਂ। ਆਇਆ ਸੰਗਤ ਵਿੱਚ, ਕਿਸੇ ਨੇ ਪ੍ਰੇਰਿਆ ਭਾਈ ਗੁਰਦੁਆਰੇ ਮੱਥਾ ਹੀ ਟੇਕ ਲਿਆ ਕਰ, ਜਾਂ ਪ੍ਰੇਰ ਦਿੱਤਾ ਵੀ ਗੁਰ ਸਤਸੰਗਤ ਵਿੱਚ ਜਾਇਆ ਕਰ, ਆਉਣਾ ਸ਼ੁਰੂ ਕੀਤਾ, ਇਹਦੀ ਘਾੜਤ ਵੀ ਸ਼ੁਰੂ ਹੋ ਗਈ, ਥੋੜ੍ਹੀ ਥੋੜ੍ਹੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਸੋਚ ਵਿੱਚ। ਗੁਰਦੁਆਰੇ ਆ ਕੇ ਕੀ ਵੇਖਿਆ, ਚਲੋ ਬਹੁਤਾ ਨਹੀਂ, ਲੰਗਰ ਛਕਣ ਗਿਆ ਤੇ ਲੰਗਰ ਦੇ ਵਿੱਚ ਸੇਵਾ ਕਰਦੇ, ਬਰਤਨਾਂ ਦੀ ਸੇਵਾ ਕਰਦੇ ਸੇਵਾਦਾਰ ਵੇਖੇ, ਥੋੜ੍ਹਾ ਜਿਹਾ ਖਿਆਲ ਬਣਿਆ ਵੀ ਆਪਾਂ ਵੀ ਸੇਵਾ ਕਰ ਲਈ ਹੈ, ਇਹ ਘਾੜਤ ਕਿਵੇਂ ਘੜ ਹੋ ਰਹੀ ਹੈ, ਧਿਆਨ ਰੱਖਣਾ। ਹੋਰ ਖਿਆਲ ਬਣਿਆ ਵੀ ਚਲੋ ਲੰਗਰ ਵਰਤਾਉਣ ਦੀ ਸੇਵਾ ਕਰ ਲਈ ਹੈ। ਫਿਰ ਖਿਆਲ ਹੋਰ ਪਰਿਪੱਕ ਹੋ ਗਿਆ ਵੀ ਇਹ ਤੋਂ ਇਲਾਵਾ ਵੀ ਕੁਝ ਸੇਵਾ ਹੈ, ਵੈਕਮ ਵੀ ਕੀਤਾ ਜਾ ਸਕਦਾ, ਪੋਚਾ ਵੀ ਲਾਇਆ ਜਾ ਸਕਦਾ, ਘੜੀ ਜਾ ਰਿਹਾ ਜੀਵਨ, ਮੇਰੇ ਸਤਿਗੁਰੂ ਘੜ ਰਹੇ ਨੇ, ਸੋਚ ਬਦਲ ਰਹੇ ਨੇ। ਆਖਰ ਨੂੰ ਜੋੜਾ ਘਰ ਵਿੱਚ ਆਇਆ, ਵੇਖਿਆ ਵੀ ਜੋੜਿਆਂ ਦੀ ਸਫਾਈ ਦੀ ਵੀ ਸੇਵਾ ਬੜੀ ਮਹਾਨ ਹੈ, ਇੱਥੇ ਥੋੜ੍ਹਾ ਜਿਹਾ ਘੱਟ ਸੁਭਾਅ ਏ, ਜਾਂ ਕਹਿ ਲਓ ਮਾਹੌਲ ਕੁਛ ਇਸ ਤਰ੍ਹਾਂ ਦਾ। ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਦੇ ਵਿੱਚ ਤੁਸੀਂ ਅੱਖੀਂ ਵੇਖ ਸਕਦੇ ਹੋ, ਇਹ ਚੀਜ਼ ਮੈਂ ਵੇਖੀ ਹੈ, ਬਹੁਤ ਧਨਾੜ ਲੋਕ ਅੰਮ੍ਰਿਤ ਵੇਲੇ ਮੱਥਾ ਟੇਕਣ ਆਉਂਦੇ ਨੇ ਦਿੱਲੀ ਦੇ, ਜਿਹੜੇ ਧਨਾੜ ਸਿੱਖ ਨੇ, ਆਉਂਦੇ ਵੀ ਸਵਖਤੇ ਨੇ ਉਹ ਜ਼ਿਆਦਾਤਰ, ਤੇ ਕਰੋੜਾਂ ਰੁਪਏ ਦੀ ਕਾਰ ਵਿੱਚ ਆਉਣਗੇ, ਪਰ ਜੋੜਾ ਘਰ ਵਿੱਚ ਜਾ ਕੇ ਜੋੜਿਆਂ ਨੂੰ ਪਾਲਸ਼ ਕਰ ਰਹੇ ਹੁੰਦੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੈ ਕੋਈ ਤਬਦੀਲੀ, ਕਿਤੇ ਨਾ ਕਿਤੇ ਹਉਮੈ ਟੁੱਟੀ ਹੈ, ਨਿਮਰਤਾ ਆਈ ਹੈ,
ਕਿਤੇ ਨਾ ਕਿਤੇ ਸੋਚ ਬਦਲੀ ਹੈ। ਸੋ ਇਹ ਜੀਵਨ ਦੀ ਘਾੜਤ ਗੁਰੂ ਘਰ ਵਿੱਚ ਸ਼ੁਰੂ ਹੋ ਜਾਂਦੀ ਹੈ ਜਦੋਂ ਥੋੜ੍ਹੀ ਬਹੁਤੀ ਸੇਵਾ ਕਰਦਾ ਨਾ, ਕੁਝ ਸਮਾਂ ਲੰਘਦਾ, 6 ਮਹੀਨੇ, ਸਾਲ, 2 ਸਾਲ ਇੱਦਾਂ ਲੰਘਦੇ ਨੇ, ਫਿਰ ਕਦੇ ਕਦੇ ਟੇਕ ਕੇ ਕਥਾ ਸੁਣ ਲੈਂਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕਥਾ ਸੁਣੀ, ਕਥਾ ਦੇ ਵਿੱਚ ਇੱਕ ਵੱਖਰਾ ਰਸ ਮਹਿਸੂਸ ਹੋਇਆ ਤੇ ਉਹ ਰਸ ਵੀ ਮਾਨਣ ਦਾ ਹੁਣ ਖਿਆਲ ਬਣ ਗਿਆ। ਜਦੋਂ ਕਥਾ ਸੁਣੀ, ਹੁਣ ਕੀਰਤਨ ਵੀ ਚੰਗਾ ਲੱਗਣ ਲੱਗ ਪਿਆ। ਇਹ ਵੀ ਧਿਆਨ ਰੱਖਣਾ, ਕਥਾ ਦਾ ਸਰੋਤਾ ਕੀਰਤਨ ਬੜੇ ਪਿਆਰ ਨਾਲ ਸੁਣੇਗਾ। ਇਕੱਲਾ ਕੀਰਤਨ ਦਾ ਸਰੋਤਾ ਹੋ ਸਕਦਾ ਕੇਵਲ ਸੰਗੀਤ ਸੁਣਦਾ ਹੋਵੇ, ਪਰ ਜਿਹੜਾ ਕਥਾ ਦਾ ਸਰੋਤਾ ਉਹ ਇਕੱਲਾ ਸੰਗੀਤ ਨਹੀਂ ਸੁਣਦਾ ਕੀਰਤਨ ਵਿੱਚ, ਬਲਕਿ ਉਹ ਸ਼ਬਦ ਨਾਲ ਜੁੜ ਕੇ ਕੀਰਤਨ ਸੁਣੇਗਾ। ਇਹ ਅਵਸਥਾ ਦੀਆਂ ਤਬਦੀਲੀਆਂ ਨੇ ਸਾਰੀਆਂ। ਫਿਰ ਆਪ ਗੁਰਬਾਣੀ ਪੜ੍ਹਨ ਦਾ ਖਿਆਲ ਬਣੇਗਾ, ਸੁਰਤ ਕਿਵੇਂ ਘੜ ਹੋ ਰਹੀ ਹੈ ਧਿਆਨ ਰੱਖਣਾ, ਕਿਵੇਂ ਵਿਚਾਰ ਬਦਲ ਰਹੇ ਨੇ। ਗੁਰਬਾਣੀ ਪੜ੍ਹਨ ਲੱਗਿਆ ਇੱਕ ਹੋਰ ਗੱਲ ਸਾਹਮਣੇ ਆਈ, ਸਤਿਗੁਰੂ ਨਾਲ ਸਿੱਧਾ ਰਿਸ਼ਤਾ ਜੁੜਿਆ ਸ਼ਬਦ ਦੇ ਰਾਹੀਂ। ਇਸ ਸਥਾਨ ਤੇ ਹੁਣ ਪਾਠ ਬੋਧ ਚੱਲ ਰਹੇ ਨੇ ਤੇ ਰੋਜ਼ਾਨਾ ਦੀ ਜਿਹੜੀ ਪੂਰੀ ਰਿਪੋਰਟ ਹੈ ਨਾ ਵਿਦਿਆਰਥੀਆਂ ਦੀ, ਤਕਰੀਬਨ 300 ਸ਼ਾਇਦ ਵਿਦਿਆਰਥੀ ਇੱਥੇ ਹੁੰਦਾ ਹਾਜ਼ਰ, ਪੋਥੀਆਂ ਪ੍ਰਕਾਸ਼ ਹੁੰਦੀਆਂ 300 ਤੋਂ ਪਲੱਸ ਨੇ, ਤੇ ਤਕਰੀਬਨ 200 ਪੁਰਾਣੀ ਇਹਨਾਂ ਸਕਰੀਨਾਂ ਤੇ ਬੈਠ ਕੇ ਪਾਠ ਸਿੱਖਦਾ। ਕਹਿ ਸਕਦੇ ਹਾਂ 500 ਪੁਰਾਣੀ ਉਸ ਪਾਠ ਬੋਧ ਵਿੱਚ ਸ਼ਾਮਿਲ ਹੁੰਦਾ। ਤੇ ਜਦੋਂ ਮੈਂ ਪੁੱਛਿਆ ਗਿਆਨੀ ਰਵਿੰਦਰ ਸਿੰਘ ਉਹਨਾਂ ਨੂੰ, ਮੈਂ ਕਿਹਾ ਵੀ ਜਿਹੜੇ ਚੈਨਲਾਂ ਤੇ ਜਾ ਰਿਹਾ, 5 ਚੈਨਲਾਂ ਤੇ ਇਹ ਲਾਈਵ ਹੋ ਰਿਹਾ ਅੱਜ ਕੱਲ੍ਹ, ਤੇ 5 ਚੈਨਲਾਂ ਦੀ ਰਿਪੋਰਟ ਹੈ ਵੀ ਕਿੰਨੇ ਕੁ ਵਿਦਿਆਰਥੀ ਬੈਠਦੇ ਨੇ। ਕਹਿੰਦੇ ਜੀ ਕਰੀਬ 800 ਦੇ ਲਗਭਗ ਜਾਂ 900 ਦੇ ਲਗਭਗ ਲਾਈਵ ਟੈਲੀਕਾਸਟ ਦੇ ਰਾਹੀਂ ਗੁਰਬਾਣੀ ਦਾ ਪਾਠ ਸਿੱਖ ਰਹੇ ਨੇ। ਕਿੰਨਾ ਵੱਡਾ ਉਪਰਾਲਾ, ਖੁਸ਼ੀ ਦੀ ਗੱਲ ਹੈ, ਮੈਂ ਇਸ ਪਾਸੇ ਜ਼ਿਆਦਾ ਨਹੀਂ ਜਾ ਰਿਹਾ। ਕਿਤੇ ਨਾ ਕਿਤੇ ਪਾਠ ਕਰਨ ਦਾ ਸ਼ੌਕ ਪੈਦਾ ਹੋ ਗਿਆ, ਖਿੱਚ ਪੈਦਾ ਹੋ ਗਈ, ਸ਼ਬਦ ਨਾਲ ਰਿਸ਼ਤਾ ਬਣਿਆ। ਸਹਿਜੇ ਸਹਿਜੇ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਦਾ ਹੀ ਹੋ ਗਿਆ, ਜਾਣੀ ਕਿ ਅੰਮ੍ਰਿਤ ਪਾਨ ਕਰ ਲਿਆ। ਫਿਰ ਮੈਂ ਬੇਨਤੀ ਕਰਾਂ, ਪੱਥਰ ਖਾਣ ਵਿੱਚੋਂ ਪੁੱਟਣ ਵਾਲਾ ਕੋਈ ਮਜ਼ਦੂਰ ਕਾਰੀਗਰ ਸੀ, ਉਹਨੇ ਵੱਡਾ ਢੇਲਾ ਪਹੁੰਚਾ ਦਿੱਤਾ, ਵਾਰ ਤੇ ਵਾਰ ਆਰੇ ਨੇ ਚੀਰਿਆ, ਸਲੈਬਾਂ ਛੋਟੀਆਂ ਕਰ ਦਿੱਤੀਆਂ। ਤੀਸਰੇ ਕਾਰੀਗਰ ਦੇ ਹੱਥਾਂ ਵਿੱਚ ਗਿਆ, ਉਹਨੇ ਇਮਾਰਤ ਨੂੰ ਲਾ ਦਿੱਤਾ ਘੜ ਘੜ ਕੇ। ਕਿਸੇ ਚੰਗੇ ਕਾਰੀਗਰ ਦੇ ਮੂਰਤੀਕਾਰ ਦੇ ਹੱਥਾਂ ਵਿੱਚ ਗਿਆ, ਉਹਨੇ ਮੂਰਤ ਬਣਾ ਦਿੱਤੀ, ਭਗਵਾਨ ਹੀ ਬਣਾ ਦਿੱਤਾ ਪੱਥਰ ਨੂੰ, ਦੁਨੀਆਂ ਮੱਥੇ ਟੇਕਦੀ ਹੈ। ਘਾੜਤ ਦੀ ਹੀ ਵਿਚਾਰ ਹੈ, ਧਿਆਨ ਰੱਖਣਾ ਇਸ ਗੱਲ ਨੂੰ, ਤਬਦੀਲੀ ਕੀ ਹੈ, ਚੇਂਜ ਕੀ ਹੈ। ਅੱਜ ਭਾਈ ਸਾਹਿਬ ਨੇ ਗੱਲ ਹੀ ਕੁਛ ਇਸ ਢੰਗ ਦੀ ਕਹੀ ਹੈ, ਤਾਂ ਮੈਂ ਬੇਨਤੀਆਂ ਕਰ ਰਿਹਾ। ਮੇਰਾ ਸੁਭਾਅ ਵੀ ਇਹੀ ਹੈ ਵੀ ਚੱਲਦੇ ਵਿਸ਼ੇ ਦੀ ਗੱਲ ਕਰਨੀ ਹੈ, ਇਹ ਨਹੀਂ ਵੀ ਗੱਲ ਕਨੇਡਾ ਦੀ ਚੱਲਦੀ ਹੋਵੇ ਤੇ ਪਾਕਿਸਤਾਨ ਫਿਰੀ ਜਾਈਏ, ਏਦਾਂ ਨਹੀਂ ਕਰੀਦਾ। ਕਥਾ ਹੁੰਦੀ ਨਹੀਂ, ਉਹ ਕੇਵਲ ਲੈਕਚਰ ਹੋ ਸਕਦਾ, ਕਥਾ ਹੁੰਦੀ ਉਹੀ ਹੈ। ਮੇਰੇ ਦਾਦਾ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਗੱਲ ਵਿਸ਼ੇਸ਼ ਤੌਰ ਤੇ ਕਹਿੰਦੇ ਹੁੰਦੇ ਸੀ, ਕਹਿੰਦੇ ਵਿਚਾਰ ਦੇ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ ਕਥਾ ਕਰੀਏ ਉਹ ਕਥਾ ਹੈ, ਨਹੀਂ ਤੇ ਕੇਵਲ ਸਪੀਚ ਹੈ, ਜਿਹੋ ਜਿਹੀ ਮਰਜ਼ੀ ਦੇ ਦਿਓ। ਭਾਸ਼ਣ ਦਿੱਤਾ ਜਾ ਸਕਦਾ। ਤੇ ਮੇਰੇ ਯਾਦ ਆਇਆ, ਅਕਸਰ ਕਈ ਵਾਰੀ ਇਹ ਮੈਂ ਬੇਨਤੀ ਸੰਗਤ ਵਿੱਚ ਕਰਦਾ ਹੁੰਦਾ, ਇੱਕ ਬੁੱਤ ਘਾੜਾ ਸੀ, ਤਰਾਸ਼ਕਾਰ ਸੀ, ਤੇ ਉਹ ਆਪਣੇ ਘਰ ਦੇ ਆਂਗਨ ਵਿੱਚ, ਜਾਣੀ ਕਿ ਦੁਆਰ ਦੇ ਅੱਗੇ ਬੈਠਾ, ਰੋਜ਼ ਦੀ ਕਿਰਤ ਸੀ। ਪਹਿਲਾਂ ਇੱਦਾਂ ਹੀ ਹੁੰਦਾ ਸੀ, ਸਪੈਸ਼ਲ ਵਰਕਸ਼ਾਪਾਂ ਨਹੀਂ ਸੀ ਹੁੰਦੀਆਂ, ਸਪੈਸ਼ਲ ਕੋਈ ਫੈਕਟਰੀਆਂ ਨਹੀਂ ਸੀ ਹੁੰਦੀਆਂ, ਘਰਾਂ ਵਿੱਚ ਲੋਕ ਅਕਸਰ ਕੰਮ ਕਰਦੇ ਸੀ। ਉਹ ਘਰ ਦੇ ਬੂਹੇ ਦੇ ਅੱਗੇ ਰਸਤੇ ਦੇ ਵਿੱਚ ਬੈਠਾ, ਕਿਨਾਰੇ ਦੇ ਉੱਤੇ ਮੂਰਤੀ ਘੜਦਾ, ਰੂਟੀਨ ਇਹੀ ਹੈ ਉਹਦੀ, ਅਨੇਕਾਂ ਮੂਰਤੀਆਂ ਘੜ ਚੁੱਕਿਆ, ਬਣਾ ਚੁੱਕਿਆ, ਕਿੱਤਾ ਹੀ ਇਹੀ ਹੈ। ਉਹਦੇ ਸਾਹਮਣੇ ਵਾਲਾ ਜਿਹੜਾ ਗੁਆਂਢੀ ਹੈ, ਹੁਣ ਗੁਆਂਢ ਵਿੱਚ ਪਿਆਰ ਵੀ ਹੁੰਦਾ, ਮਿੱਤਰਤਾ ਵੀ ਹੋ ਜਾਂਦੀ ਹੈ ਸੁਭਾਵਕ, ਜੇ ਸੁਭਾਅ ਚੰਗੇ ਹੋਣ ਤਾਂ ਉਹਦਾ ਮਿੱਤਰ ਬਣਿਆ ਹੋਇਆ, ਜੰਮੇ ਪਲੇ ਇੱਕ ਥਾਂ ਤੇ ਨੇ, ਮਿੱਤਰ ਵੀ ਨੇ। ਇੱਕ ਦਿਨ ਉਹ ਕਾਰੀਗਰ ਕਿਸੇ ਮੂਰਤੀ ਨੂੰ ਫਾਈਨਲ ਟੱਚ ਦੇ ਰਿਹਾ ਸੀ, ਅੰਤਮ ਛੋਹਾਂ ਦੇ ਰਿਹਾ ਸੀ, ਵੀ ਛੋਟਾ ਕੋਈ ਬਰੀਕ ਨੁਕਸ ਹੋਵੇ ਉਹ ਦੂਰ ਕਰਦਿਆਂ, ਇਹਨੂੰ ਪੋਲਿਸ਼ ਕਰਦਿਆਂ, ਰਗੜ ਕੇ ਚੰਗੀ ਤਰ੍ਹਾਂ ਸਾਫ਼ ਕਰਦਿਆਂ ਇਹਦੇ ਵਿੱਚ ਚਮਕ ਪੈਦਾ ਹੋ ਜਾਵੇ। ਫਾਈਨਲ ਟੱਚ 'ਤੇ ਸੀ, ਮੂਰਤੀ ਦੀ ਸੁੰਦਰਤਾ ਵੇਖ ਕੇ ਸਾਹਮਣੇ ਗੁਆਂਢੀ ਆ ਕੇ ਉਹਦਾ ਮਿੱਤਰ ਕਹਿਣ ਲੱਗਿਆ, ਕਹਿੰਦਾ ਭਰਾਵਾ ਮੂਰਤੀ ਬੜੀ ਸੋਹਣੀ ਬਣੀ ਹੈ, ਕਹਿੰਦਾ ਕੀਮਤ ਚੰਗੀ ਮਿਲੇਗੀ।
ਉਹ ਜਿਹੜਾ ਬੁੱਤ ਘਾੜਾ ਸੀ ਕਿੱਤਾ ਉਹਦਾ ਮੂਰਤੀਆਂ ਸੀ ਪਰ ਅੰਦਰੋਂ ਟਿੱਕੀ ਹੋਈ ਰੂਹ ਸੀ। ਕਿਤੇ ਕਿਤੇ ਐਸੇ ਸੱਜਣ ਹੁੰਦੇ ਨੇ ਉਹ ਬੜੇ ਕਿਤੇ ਆਨੰਦ ਵਿੱਚ ਕੰਮ ਕਰ ਰਿਹਾ ਸੀ, ਟਿਕਾਅ ਵਿੱਚ ਕੰਮ ਕਰ ਰਿਹਾ ਸੀ, ਉਹਦੀ ਸੁਰਤ ਉਸ ਵੇਲੇ ਥੋੜ੍ਹੀ ਜਿਹੀ ਟਿੱਕੀ ਹੋਈ ਸੀ ਕਹਿ ਲਓ, ਫੋਕਸ ਸੀ ਭਾਵੇਂ ਮੂਰਤੀ 'ਤੇ ਹੋਵੇ। ਉਹ ਕਹਿਣ ਲੱਗਿਆ ਕਹਿੰਦਾ ਮੈਂ ਕੋਈ ਮੂਰਤੀ ਨਹੀਂ ਬਣਾਈ। ਉਹ ਗੁਆਂਢੀ ਕਹਿੰਦਾ ਮਜ਼ਾਕ ਕਰਦਾ, ਇਹ ਗੱਲ ਕਿਸੇ ਹੋਰ ਨੂੰ ਕਹੇ ਤੇ ਸ਼ਾਇਦ ਕੋਈ ਮੰਨ ਲਵੇ, ਘੱਟੋ ਘੱਟ ਮੈਨੂੰ ਤੇ ਪਤਾ ਤੇਰੇ ਕਿੱਤੇ ਦਾ ਪਤਾ, ਰੋਜ਼ਾਨਾ ਆਪਾਂ ਦੇਖਦੇ ਹਾਂ ਇੱਕ ਦੂਜੇ ਨੂੰ ਮਿਲਦੇ ਹੈ, ਇਹ ਕਿਹੜੀ ਗੱਲ ਕਹਿ ਦਿੱਤੀ। ਉਹ ਤਰਾਸ਼ਕਾਰ ਕਹਿੰਦਾ ਸੱਚ ਇਹੀ ਹੈ, ਮੈਂ ਕੋਈ ਮੂਰਤੀ ਨਹੀਂ ਬਣਾਈ। ਤੇ ਜਦੋਂ ਦੂਜੀ ਵਾਰੀ ਜਵਾਬ ਦਿੱਤਾ ਤੇ ਉਹ ਗੁਆਂਢੀ ਮਿੱਤਰ ਕਹਿਣ ਲੱਗਿਆ ਕਹਿੰਦਾ ਫਿਰ ਇਹ ਮੂਰਤੀ ਆਈ ਕਿੱਥੋਂ? ਉਹਨੇ ਘੇਰਿਆ ਸਵਾਲ ਵੀ ਦੂਜੇ ਪਾਸਿਓਂ ਵਗਲ ਕੇ ਦੇਖਦਾ, ਸ਼ਾਇਦ ਮੈਨੂੰ ਮਜ਼ਾਕ ਕਰਦਾ। ਕਹਿੰਦਾ ਫਿਰ ਇਹ ਮੂਰਤੀ ਆਈ ਕਿੱਥੋਂ? ਉਹ ਤਰਾਸ਼ਕਾਰ ਕਹਿੰਦਾ ਸੱਚ ਇਹ ਹੈ, ਮੂਰਤੀ ਪੱਥਰ ਦੇ ਅੰਦਰ ਪਹਿਲਾਂ ਹੀ ਮੌਜੂਦ ਸੀ, ਮੈਂ ਤੇ ਘੜ ਕੇ ਫਾਲਤੂ ਪੱਥਰ ਉਤਾਰਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਮਾਲ ਦੀ ਗੱਲ ਹੈ, ਇਹ ਵੀ ਯਾਦ ਰੱਖਣਾ ਮੂਰਤੀ ਹਰ ਪੱਥਰ ਦੇ ਅੰਦਰ ਮੌਜੂਦ ਹੈ, ਪਰ ਲੋੜ ਹੈ ਪੱਥਰ ਕਾਰੀਗਰ ਦੇ ਹੱਥਾਂ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ। ਜੇ ਤੇ ਪੱਥਰ ਕਾਰੀਗਰ ਤੱਕ ਪਹੁੰਚ ਗਿਆ, ਤਰਾਸ਼ਕਾਰ ਤੱਕ ਪਹੁੰਚ ਗਿਆ, ਫਿਰ ਤਾਂ ਮੂਰਤੀ ਉਸੇ ਪੱਥਰ ਵਿੱਚੋਂ ਹੋ ਜਾਣੀ ਹੈ ਪ੍ਰਗਟ, ਨਹੀਂ ਤੇ ਉਹ ਮੂਰਤੀ ਪੱਥਰ ਦੇ ਵਿੱਚ ਰੁਲਦੀ ਰਹਿ ਜਾਵੇਗੀ। ਧਿਆਨ ਦੇਣਾ, ਨੁਕਤੇ ਨੂੰ ਸਮਝਣ ਦੀ ਕੋਸ਼ਿਸ਼ ਕਰਨਾ, ਕਾਰੀਗਰ ਦਾ ਕੀ ਰੋਲ ਹੈ। ਤੀਜੇ ਪਾਤਸ਼ਾਹ ਨੇ ਸੋਰਠ ਦੀ ਵਾਰ ਦੇ ਵਿੱਚ ਇੱਕ ਸਲੋਕ ਦਰਜ ਹੋਇਆ, ਪੰਜਵੇਂ ਪਾਤਸ਼ਾਹ ਨੇ ਕੀਤਾ ਹੋਇਆ, ਅਕਸਰ ਉਹ ਹੁਕਮਨਾਮੇ ਦੇ ਰੂਪ ਦੇ ਵਿੱਚ ਕਈ ਵਾਰੀ ਆਪਾਂ ਸਰਵਣ ਵੀ ਕਰਦੇ ਹਾਂ। ਉੱਥੇ ਵੀ ਸਤਿਗੁਰਾਂ ਨੇ ਗੱਲ ਇਸੇ ਢੰਗ ਦੀ ਕਹੀ ਹੈ। ਕੀ ਆਖਦੇ ਨੇ? ਕਹਿੰਦੇ ਹਸਤੀ ਸਿਰ ਜਿਉਂ ਅੰਕੁਸ਼ ਹੈ, ਅਹਰਣ ਜਿਉਂ ਸਿਰ ਦੇ। ਹਾਥੀ ਦੇ ਸਿਰ ਤੇ ਰਾਜ ਕਰਨ ਵਾਲਾ ਛੋਟਾ ਜਿਹਾ ਕੁੰਡਾ ਜਿਹਨੂੰ ਅੰਕੁਸ਼ ਕਹੀਦਾ, ਕਹਿੰਦੇ ਐਵੇਂ ਥੋੜੋ ਹਾਥੀ ਤੇ ਰਾਜ ਕਰਦਾ ਹੈ। ਤੀਜੇ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਮਨ ਤਨ ਹਸਤੀ ਸਿਰ ਜਿਉਂ ਅੰਕੁਸ਼ ਹੈ, ਅਹਿਰਣ ਜਿਉਂ ਸਿਰ ਦੇ। ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਕਹਿੰਦੇ ਇੱਕ ਲੋਹੇ ਦੇ ਟੁਕੜੇ ਨੇ ਸਰੰਡਰ ਕੀਤਾ ਆਪਣੇ ਆਪ ਨੂੰ ਕਾਰੀਗਰ ਕੋਲ, ਭੇਟ ਕਰ ਦਿੱਤਾ ਆਪਣਾ ਆਪ ਮਨ ਨੂੰ। ਕੱਲਾ ਭੇਟ ਨਹੀਂ ਹੋਇਆ, ਫਿਰ ਕਾਰੀਗਰ ਨੇ ਉਹੀ ਲੋਹੇ ਦਾ ਟੁਕੜਾ ਅੱਗ ਵਿੱਚ ਪਾਇਆ। ਮੇਰੇ ਨਾਲੋਂ ਥੋੜ੍ਹੀ ਜਿਹੀ ਵੱਡੀ ਉਮਰ ਦੇ ਜਿਹੜੇ ਹਨ ਜਾਂ ਮੇਰੇ ਆਣ ਦੇ ਵੀ, ਉਹਨਾਂ ਨੂੰ ਪਤਾ ਵੀ ਜਦੋਂ ਬਲਦਾਂ ਵਾਲੇ ਹਲਾਂ ਨਾਲ ਆਪਾਂ ਖੇਤੀ ਕਰਦੇ ਸੀ ਨਾ, ਫਿਰ ਜਦੋਂ ਉਹ ਫਾਲਾ ਖੁੰਡਾ ਹੋ ਜਾਂਦਾ ਸੀ, ਉਹਨੂੰ ਲੁਹਾਰ ਕੋਲ ਲੈ ਕੇ ਜਾਂਦੇ ਸੀ, ਫਿਰ ਅੱਗ ਵਿੱਚ ਪਾ ਕੇ ਕਿਵੇਂ ਤਿੱਖਾ ਕਰਦਾ ਸੀ, ਤੁਹਾਨੂੰ ਪਤਾ, ਬਹੁਤਿਆਂ ਨੂੰ, ਬੱਚਿਆਂ ਨੂੰ ਨਹੀਂ ਪਤਾ। ਉਹ ਕੁੰਡੇ ਨੂੰ ਜਦੋਂ ਲੋਹੇ ਦੇ ਟੁਕੜੇ ਨੂੰ ਪਾਇਆ ਅੱਗ ਦੇ ਵਿੱਚ, ਫਿਰ ਅੱਗ ਵਿੱਚ ਇਕੱਲਾ ਨਹੀਂ ਪਾਇਆ, ਉਹਨੂੰ ਸੰਨੀ ਨਾਲ ਬਾਹਰ ਕੱਢਿਆ, ਫਿਰ ਉਹਨੂੰ ਰੱਖਿਆ ਲੋਹੇ ਦੇ ਭਾਰੇ ਟੁਕੜੇ ਦੇ ਉੱਤੇ, ਉਹਦੇ ਉੱਤੇ ਫਿਰ ਹਥੌੜਾ, ਉਹ ਵੀ ਲੋਹੇ ਦਾ, ਉੱਪਰੋਂ ਹਥੌੜਾ ਚੱਲਿਆ ਤੇ ਸੱਟਾਂ ਵੱਜੀਆਂ, ਸਹਿਜੇ ਸਹਿਜੇ ਆਕਾਰ ਬਣਿਆ ਉਹਦਾ, ਕੁੰਡੇ ਦਾ ਆਕਾਰ, ਅੰਕੁਸ਼ ਦਾ ਆਕਾਰ ਬਣਾ ਦਿੱਤਾ ਉਸ ਲੁਹਾਰ ਨੇ, ਕਾਰੀਗਰ ਨੇ। ਹੁਣ ਉਸ ਅੰਕੁਸ਼ ਵਿੱਚ ਇੰਨਾ ਵੱਡਾ ਗੁਣ ਪੈਦਾ ਹੋ ਗਿਆ, ਹੁਣ ਹਾਥੀ ਉਹਦੇ ਇਸ਼ਾਰਿਆਂ ਤੇ ਨੱਚਦਾ ਹੈ, ਹਾਥੀ ਦੇ ਉੱਤੇ ਰਾਜ ਕਰ ਰਿਹਾ ਹੈ। ਸਤਿਗੁਰਾਂ ਨੇ ਗੱਲ ਸਮਝਾਈ ਹੈ, ਕਹਿੰਦੇ ਉਹ ਟੁਕੜੇ ਤੋਂ ਹੀ ਸਿੱਖਿਆ ਲੈ ਲੈ, ਪੱਥਰ ਤੋਂ ਭਾਵੇਂ ਸਿੱਖਿਆ ਲੈ ਲਾ, ਪਏ ਵੀ ਕਹਿ ਸਕਦੇ, ਸਰੰਡਰ ਤੇ ਹੋ, ਘੱਟੋ ਘੱਟ ਸਮਰਪਿਤ ਤੇ ਹੋ ਨਾ। ਜਿਸ ਦਿਨ ਤੂੰ ਗੁਰੂ ਚਰਨਾਂ ਵਿੱਚ ਸਮਰਪਿਤ ਹੋ ਗਿਆ, ਮੇਰੇ ਸਤਿਗੁਰੂ ਤੈਨੂੰ ਘੜਨਾ ਸ਼ੁਰੂ ਕਰ ਦੇਣਗੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੋਂ ਘਾੜਤ ਸ਼ੁਰੂ ਹੋਣੀ ਹੈ, ਪਹਿਲਾਂ ਬੇਨਤੀਆਂ ਮੈਂ ਕਰ ਚੁੱਕਿਆ। ਇਹ ਘੜਦਿਆਂ ਘੜਦਿਆਂ ਤੇਰੇ ਜੀਵਨ ਦੇ ਫਾਲਤੂ ਪੱਖ ਔਗਣ ਘੜ ਦੇਣਗੇ, ਕਹਿਣਗੇ ਭਾਈ ਕਾਮ ਨੂੰ ਛੱਡ, ਤੈਨੂੰ ਘੜ ਕੇ ਤੈਨੂੰ ਜਦ ਸਤ ਬਖਸ਼ਾਂਗੇ, ਕ੍ਰੋਧ ਛੱਡ ਤੈਨੂੰ ਵੀਰ ਰਸ ਦਿਆਂਗੇ, ਲੋਭ ਛੱਡ ਤੈਨੂੰ ਕਿਰਤ ਬਖਸ਼ਾਂਗੇ ਸੁੱਚੀ ਸੱਚੀ, ਮੋਹ ਛੱਡ ਬੈਰਾਗ ਵਿੱਚ ਆ ਜਾ, ਹੰਕਾਰ ਛੱਡ ਨਿਮਰਤਾ ਵਿੱਚ ਆ ਜਾ। ਘੜਤ ਹੈ ਇਹ ਜੀਵਨ ਦੀ,
ਇੱਕ ਇੱਕ ਔਗਣ ਸਤਿਗੁਰੂ ਘੜਦੇ ਜਾਂਦੇ ਨੇ ਤੇ ਘੜ ਕੇ ਫਿਰ ਸੱਚੀ ਦਰਗਾਹ ਵਿੱਚ ਪ੍ਰਵਾਨ ਕਰਦੇ ਨੇ। ਇਹ ਵੀ ਬੇਨਤੀ ਕਰਦੇ ਹਾਂ। ਦੁਨੀਆਂ ਦਾ ਸੁਭਾਅ ਹੈ ਟਕਸਾਲ ਦੇ ਸਿੱਕੇ, ਜਿੱਥੇ ਸਿੱਕੇ ਘੜੇ ਜਾਂਦੇ ਨੇ ਨਾ, ਅੱਜ ਕੱਲ੍ਹ ਕੋਇਨ ਅੱਜ ਵੀ ਹੈਗੇ ਸਾਡੇ ਕਰੰਸੀਆਂ ਵਿੱਚ, ਹਰੇਕ ਦੇਸ਼ ਵਿੱਚ ਹਨ। ਇਹ ਜਿੱਥੇ ਬਣਾਏ ਜਾਂਦੇ ਨੇ ਉਹਨੂੰ ਟਕਸਾਲ ਕਹਿੰਦੇ ਨੇ। ਤੇ ਅੱਜ ਕੱਲ੍ਹ ਇੱਕ ਬਹੁਤ ਵੱਡੀ ਟਕਸਾਲ ਕੈਨੇਡਾ ਵਿੱਚ ਵਿਨੀਪੈਗ ਦੇ ਵਿੱਚ ਹੈ। ਪਤਾ ਨਹੀਂ ਇੰਡੀਆ ਸਮੇਤ ਕਿੰਨੇ ਦੇਸ਼ਾਂ ਦੇ ਕਰੰਸੀ ਕੋਇਨ ਇੱਥੇ ਬਣ ਰਹੇ ਨੇ। ਟਕਸਾਲ ਵਿੱਚ ਸਿੱਕਾ ਘੜਿਆ, ਉਹ 'ਤੇ ਇੱਕ ਸਟੈਂਪ ਬਣਾਈ ਗਈ। ਨੋਟਾਂ 'ਤੇ ਵੀ ਸਟੈਂਪ ਹੈ, ਕੋਇਨ 'ਤੇ ਵੀ ਸਟੈਂਪ ਹੈ ਉਹ, ਅਤੇ ਉਹਦੀ ਫਿਰ ਬਾਜ਼ਾਰ ਵਿੱਚ ਕੀਮਤ ਬਣੀ। ਅਤੇ ਬਾਜ਼ਾਰੂ ਕੀਮਤ ਜਦੋਂ ਬਣ ਗਈ, ਫਿਰ ਉਹ ਹਰ ਇੱਕ ਥਾਂ 'ਤੇ ਪ੍ਰਵਾਨ ਚੜਿਆ। ਕਿਸੇ ਸਟੋਰ 'ਤੇ ਲੈ ਜਾਓ, ਕਿਸੇ ਬੈਂਕ ਵਿੱਚ ਲੈ ਜਾਓ, ਉਹ ਪ੍ਰਵਾਨ ਹੈ। ਪਰ ਕਈ ਵਾਰੀ ਕੀ ਹੁੰਦਾ, ਡੁਪਲੀਕੇਸੀ ਬਹੁਤ ਚੱਲ ਰਹੀ ਹੈ ਇੰਡੀਆ ਦੀ ਕਰੰਸੀ ਵਿੱਚ ਵੀ। ਮੈਨੂੰ ਪਤਾ, ਮੈਂ ਸੁਣਿਆ ਇੱਧਰ ਅਮੈਰੀਕਨ ਨੋਟ ਵੀ ਡੁਪਲੀਕੇਟ ਬਣਾ ਦਿੱਤੇ ਲੋਕਾਂ ਨੇ, ਉਹਨਾਂ ਦਾ ਆਪਣਾ ਕੰਮ। ਅਤੇ ਉਹ ਡੁਪਲੀਕੇਸੀ ਨਹੀਂ ਚੱਲਦੀ, ਅਤੇ ਪਛਾਣਦਾ ਉਹਨੂੰ ਕੋਈ ਬੈਂਕ ਦਾ ਜਿਹੜਾ ਕਰਮਚਾਰੀ ਹੈ, ਕੈਸ਼ੀਅਰ ਹੈ, ਜਾਂ ਆਮ ਬੰਦੇ ਵੀ ਪਛਾਣ ਲੈਂਦੇ ਨੇ। ਆਪਾਂ ਵੀ ਕਈ ਵਾਰੀ ਪਛਾਣ ਲੈਂਦੇ ਹਾਂ ਵੀ ਨੋਟ ਡੁਪਲੀਕੇਟ ਹੈ। ਅਤੇ ਦੁਨੀਆਂ ਦਾ ਸੁਭਾਅ ਹੈ, ਇੱਥੇ ਖੋਟੇ ਸਿੱਕੇ ਨਹੀਂ ਚੱਲਦੇ। ਪਾਤਸ਼ਾਹ ਕਹਿੰਦੇ, ਖਰੇ ਪਰਖ ਖਜ਼ਾਨੇ ਪਾਈਐ, ਖੋਟੇ ਸੱਟੀਐ ਬਾਹਰ ਵਾਰ। ਭਗਾ ਕੇ ਮਾਰੇਗਾ ਦੁਕਾਨਦਾਰ। ਇੰਡੀਆ ਵਿੱਚ ਤਾਂ ਬੈਂਕਾਂ ਵਾਲੇ ਫਾੜਦੇ ਵੀ ਰਹੇ ਨੇ ਉਹ ਨੋਟ, ਵੀ ਜਿਹੜਾ ਡੁਪਲੀਕੇਟ ਉਹਨੂੰ ਮੌਕੇ 'ਤੇ ਪਾੜ ਦਿਓ। ਕਹਿੰਦੇ ਖੋਟੇ ਸੱਟੀਐ ਬਾਹਰ ਵਾਰ, ਖੋਟੇ ਸਿੱਕੇ ਬਾਹਰ ਸੁੱਟੇ ਜਾਂਦੇ ਨੇ, ਪ੍ਰਵਾਨ ਨਹੀਂ ਹੁੰਦੇ। ਪਰ ਗੁਰੂ ਨਾਨਕ ਦਾ ਘਰ ਐਸਾ, ਕਹਿੰਦੇ ਨਾਨਕ ਖੋਟਿਓਂ ਖਰੇ ਕਰੇ। ਇੱਥੇ ਧੱਕੇ ਨਹੀਂ ਮਾਰੇ ਜਾਂਦੇ ਵੀ ਤੂੰ ਪ੍ਰਵਾਨ ਨਹੀਂ, ਇੱਥੇ ਖੋਟੇ ਸਿੱਕਿਆਂ ਨੂੰ, ਜਾਣੀ ਕਿ ਖੋਟੇ ਜੀਵਨ ਵਾਲਿਆਂ ਨੂੰ ਘੜ ਕੇ ਪਹਿਲਾਂ ਖਰੇ ਬਣਾਇਆ ਜਾਂਦਾ। ਨਹੀਂ ਆਖਿਆ ਕੌਡੇ ਰਾਕਸ਼ ਨੂੰ ਤੂੰ ਪ੍ਰਵਾਨ ਨਹੀਂ, ਘਾਹ ਖਾ ਧੱਕੇ ਜਿੱਥੇ ਖਾਣੇ ਹੈ। ਭੂਮੀਏ ਨੂੰ ਨਹੀਂ ਆਖਿਆ ਤੂੰ ਚੋਰ ਹੈ ਜਾਂ ਭਾਜਾ ਇੱਥੋਂ। ਨਹੀਂ ਆਖਿਆ ਗੁਰਮੁਖ ਪਿਆਰਿਓ ਸੱਜਣ ਨੂੰ ਵੀ ਤੂੰ ਠੱਗ ਹੈ, ਤੇਰੇ ਵਾਸਤੇ ਥਾਂ ਹੀ ਕੋਈ ਨਹੀਂ। ਖੋਟੇ ਸਿੱਕੇ ਧੱਕ ਕੇ ਬਾਹਰ ਨਹੀਂ ਸੁੱਟੇ, ਬਲਕਿ ਨਾਨਕ ਖੋਟਿਓਂ ਖਰੇ ਕਰੇ, ਘੜ ਕੇ ਉਹਨਾਂ ਨੂੰ ਪਹਿਲਾਂ ਖਰੇ ਬਣਾਇਆ, ਜੀਵਨ ਬਦਲੇ, ਉੱਚੇ ਜੀਵਨ ਵਾਲੇ, ਉੱਚੇ ਕਿਰਦਾਰ ਵਾਲੇ ਬਣਾ ਦਿੱਤੇ। ਜਦੋਂ ਕਿਰਦਾਰ ਉੱਚਾ ਕਰ ਦਿੱਤਾ, ਫਿਰ ਸੱਚੀ ਦਰਗਾਹ ਵਿੱਚ ਪ੍ਰਵਾਨ ਚੜ ਗਏ। ਦੁਨੀਆਂ ਵਿੱਚ ਵੀ ਪ੍ਰਵਾਨ ਚੜੇ, ਰੱਬ ਦੇ ਦਰ 'ਤੇ ਵੀ ਪ੍ਰਵਾਨ ਚੜੇ। ਅਨੇਕਾਂ ਸਿੱਖਾਂ ਦੀਆਂ ਉਦਾਹਰਣਾਂ ਨੇ ਸਾਡੇ ਕੋਲ, ਭਰਿਆ ਪਿਆ ਇਤਿਹਾਸ। ਅੱਜ ਵੀ ਤਬਦੀਲੀਆਂ ਆ ਰਹੀਆਂ, ਇਹ ਨਹੀਂ ਵੀ ਪਹਿਲਾਂ ਹੀ ਹੁੰਦੀਆਂ ਸੀ, ਅੱਜ ਵੀ ਚੇਂਜ ਹੁੰਦੇ ਨੇ ਬੰਦੇ। ਸੋ ਮੈਂ ਇਸ ਪਾਸੇ ਪ੍ਰਮਾਣਾਂ ਵੱਲ ਨੂੰ ਤੁਰ ਗਿਆ, ਫਿਰ ਸਮਾਂ ਘੱਟ ਜਾਵੇਗਾ। ਮੈਂ ਬੇਨਤੀ ਕਰਦੇ ਹਾਂ ਵੀ ਜਿਹੜੀ ਜੀਵਨ ਦੀ ਘਾੜਤ ਹੈ, ਜੀਵਨ ਦੀ ਤਬਦੀਲੀ ਹੈ, ਇਹ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਹੋਣੀ ਹੈ। ਲੋਹੇ ਦੇ ਟੁਕੜੇ ਨੇ ਆਪਾ ਨਿਵਾਰਿਆ, ਲੁਹਾਰ ਨੇ ਸੱਟਾਂ ਮਾਰੀਆਂ, ਗਰਮ ਕਰਕੇ ਕੁੰਡਾ ਬਣਾਇਆ, ਹਾਥੀ ਦਾ ਰਾਜਾ ਬਣਾ ਦਿੱਤਾ। ਸਤਿਗੁਰੂ ਕਹਿੰਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਇਸ ਤਰ੍ਹਾਂ ਗਹਿਰੀ ਡੂੰਗੀ, ਕਹੀਏ ਵੀ ਕਠਿਨ ਸੇਵਾ ਕਾਲ, ਇਹ ਸੇਵਾ ਕਰ ਗੁਰੂ ਨੂੰ ਸਮਰਪਿਤ ਹੋ ਕੇ, ਤੇਰਾ ਵੀ ਜੀਵਨ ਉੱਚਾ ਹੋ ਜਾਵੇਗਾ। ਇਉਂ ਗੁਰਮੁਖ ਆਪ ਨਿਵਾਰੀ ਹੈ, ਇਸ ਤਰ੍ਹਾਂ ਆਪਣਾ ਆਪ ਨਿਵਾਰਨਾ, ਹੋਮੇ ਨੂੰ ਮਾਰਨਾ, ਆਪੇ ਨੂੰ ਮਾਰਨਾ, ਜੇ ਕੋਈ ਮਾਰ ਲੈਂਦਾ ਗੁਰੂ ਦੀ ਸ਼ਰਨ ਵਿੱਚ ਆ ਕੇ। ਸਭ ਰਾਜ ਸ੍ਰਿਸ਼ਟ ਕਾ ਲੇ, ਇਹ ਦੁਨੀਆਂ ਦੀ ਕੀ ਗੱਲ ਹੈ, ਸ੍ਰਿਸ਼ਟੀ ਦਾ ਰਾਜਾ ਹੋ ਨਿਬੜਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਜੀਤੈ ਜਗ ਜੀਤ, ਇੱਥੇ ਵੀ ਰਾਜਿਆਂ ਵਰਗਾ ਜੀਵਨ, ਇੱਥੇ ਵੀ ਆਨੰਦ ਦੀ ਗੱਲ, ਇੱਥੇ ਵੀ ਸਤਿਕਾਰ ਤੇ ਪਰਲੋਕ ਵਿੱਚ ਵੀ ਮਾਣ ਸਤਿਕਾਰ। ਅੱਜ ਭਾਈ ਸਾਹਿਬ ਨੇ ਵਿਸ਼ਾ ਇਹ ਦਿੱਤਾ ਮੈਨੂੰ, ਤਾਂ ਮੈਂ ਬੇਨਤੀਆਂ ਰਿਪੀਟ ਕਰੀ ਜਾ ਰਿਹਾ ਵੀ ਗੱਲ ਸਮਝ ਆ ਜਾਵੇ ਸਾਡੇ। ਤੇ ਆਪਾਂ ਨਿਵਾਰ ਕੇ ਜੀਵਨ ਘੜਿਆ ਤਾਂ ਇਸ ਕਰਕੇ ਕੀਮਤ ਭਰੀ ਵਾਲੀ ਗੱਲ ਹੋ ਜਾਂਦੀ ਹੈ, ਵਾਹਿਗੁਰੂ ਦੇ ਦਰ ਤੇ ਉਹਨਾਂ ਦੀ ਕੀਮਤ ਪੈ ਜਾਂਦੀ ਹੈ। ਆਓ ਹੁਣ ਭਾਈ ਸਾਹਿਬ ਦੀਆਂ ਉਦਾਹਰਨਾਂ ਦੇ ਨਾਲ ਗੱਲ ਸ਼ੁਰੂ ਕਰੀਏ। ਪਹਿਲੀ ਉਦਾਹਰਨ ਉਹ ਲੈਂਦੇ ਨੇ, ਹੁਣ ਇੱਥੇ ਧਿਆਨ ਰੱਖਣਾ, ਘੜੇ ਹੋਏ ਜੀਵਨ ਵਾਲੇ ਗੁਰਸਿੱਖ, ਉੱਚੇ ਜੀਵਨ ਵਾਲੇ ਗੁਰਸਿੱਖ,
ਉਹਨਾਂ ਦਾ ਜ਼ਿਕਰ ਹੋ ਰਿਹਾ। ਉਦਾਹਰਨ ਪਹਿਲੀ ਲਈ ਹੈ ਭਾਈ ਸਾਹਿਬ ਜੀ ਨੇ, ਕਹਿੰਦੇ ਜੈਸੇ ਤੋ ਸਫਲ ਬਾਨ ਵੇਖੈ ਵਿਰਖਾ ਵਿਭਿਧ। ਕਹਿੰਦੇ ਇੱਕ ਜੰਗਲ ਹੈ, ਜੰਗਲ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਰੁੱਖ ਨੇ, ਆਪਾਂ ਜਾਣਦੇ ਹੀ ਆ ਨਾ, ਜੰਗਲ ਦੀ ਇੱਕ ਬੰਨਗੀ ਥੋੜ੍ਹੀ ਹੁੰਦੀ ਹੈ। ਤੇ ਕਹਿੰਦੇ ਜੰਗਲ ਵਿੱਚ ਬਹੁਤ ਸਾਰੇ ਰੁੱਖ ਨੇ, ਫਿਰ ਉਹਨਾਂ ਦੇ ਵਿੱਚ ਕੁਛ ਰੁੱਖ ਐਸੇ ਨੇ ਜਿਹੜੇ ਫਲਦਾਰ ਨੇ, ਸਾਰੇ ਰੁੱਖ ਤੇ ਫਲਦਾਰ ਨਹੀਂ ਹੁੰਦੇ, ਜਾਂ ਕਹੀਏ ਸਾਰੇ ਰੁੱਖਾਂ ਦੇ ਫਲ ਤੇ ਖਾਣ ਯੋਗ ਵੀ ਨਹੀਂ ਹੁੰਦੇ, ਜੇ ਹੋਣ ਵੀ ਤਾਂ। ਕਹਿੰਦੇ ਉਹਨਾਂ ਰੁੱਖਾਂ ਦੇ ਵਿੱਚ ਜਿਹੜੇ ਫਲਦਾਰ ਰੁੱਖ ਨੇ, ਉਹਨਾਂ ਦੀ ਗੱਲ ਕੀਤੀ ਹੈ ਹਲੇ, ਪਰ ਉਹਨਾਂ ਫਲਦਾਰ ਰੁੱਖਾਂ ਦੇ ਵਿੱਚ ਵੀ ਸਾਰੇ ਫਲ ਮਿੱਠੇ ਨਹੀਂ ਹੁੰਦੇ। ਪਤਾ ਆਪਾਂ ਨੂੰ ਖੱਟੇ ਵੀ ਬਹੁਤ ਹੁੰਦੇ ਨੇ, ਕੌੜੇ ਵੀ ਬਹੁਤ ਹੁੰਦੇ ਨੇ, ਅਲੱਗ ਅਲੱਗ ਤਰ੍ਹਾਂ ਦੇ ਫਲ ਨੇ ਜਿਹੜੇ ਸਾਡੇ ਤੱਕ ਪਹੁੰਚਦੇ ਨੇ, ਤਾਂ ਸਾਡੇ ਖਾਣ ਯੋਗ ਨੇ ਨਾ,

ਸਿਹਤ ਵਾਸਤੇ ਨੁਕਸਾਨਦਾਇਕ ਨੇ। ਆਮ ਤੌਰ 'ਤੇ ਸਕਿਨ ਦੀ ਅਲਰਜੀ ਉਹਨਾਂ ਬੂਟਿਆਂ ਤੋਂ ਹੋ ਜਾਂਦੀ ਹੈ। ਹੈ ਉਹੀ ਬਨਸਪਤੀ ਹੈ, ਹੁਣ ਕੁਛ ਬੂਟੇ ਐਸੇ ਜਿਨ੍ਹਾਂ ਨੂੰ ਛੂਹਿਆਂ ਅਲਰਜੀ ਹੁੰਦੀ ਹੈ, ਕੁਛ ਫਲ ਐਸੇ ਜਿਹੜੇ ਬਹੁਤ ਕੌੜੇ ਨੇ, ਜ਼ਹਿਰੀਲੇ ਵੀ ਹਨ। ਆ ਜਿਵੇਂ ਕਿ ਕਈ ਫਲ ਵੈਦ ਲੋਕ ਵਰਤਦੇ ਨੇ, ਉਹ ਫਲ ਜ਼ਹਿਰੀਲੇ ਹੁੰਦੇ ਨੇ, ਪਰ ਉਹ ਗੱਲ ਵੱਖਰੀ ਹੈ ਵੀ ਉਹ ਟ੍ਰੀਟਮੈਂਟ ਕਰਕੇ ਉਹਨਾਂ ਦੀ ਜ਼ਹਿਰ ਨੂੰ ਮਾਰ ਕੇ ਭਸਮ ਬਣਾ ਕੇ ਵਰਤਦੇ ਨੇ, ਉਹ ਤਾਂ ਇੱਕ ਅਲੱਗ ਕਿਰਿਆ ਹੋ ਗਈ। ਇਸੇ ਧਰਤੀ ਤੇ ਫਲ ਮਿੱਠੇ ਵੀ ਨੇ ਤੇ ਫਲ ਕੌੜੇ ਵੀ ਨੇ, ਫਲ ਖੱਟੇ ਵੀ ਨੇ, ਬੇਸਵਾਦੇ ਨੇ, ਬਕ ਬਕੇ ਨੇ, ਕਸੈਲੇ ਨੇ, ਅਨੇਕਾਂ ਤਰ੍ਹਾਂ ਦੇ ਨੇ। ਹੁਣ ਭਾਈ ਸਾਹਿਬ ਨੇ ਤਾਂ ਗੱਲ ਕੀਤੀ ਹੈ, ਕਹਿੰਦੇ ਜੰਗਲ ਹੈ, ਜੰਗਲ ਵਿੱਚ ਵਿਰਲੇ ਫਲਦਾਰ ਰੁੱਖ ਨੇ, ਪਰ ਹਰ ਰੁੱਖ ਦਾ ਫਲ ਮਿੱਠਾ ਨਹੀਂ। ਉਹਨਾਂ ਵਿੱਚੋਂ ਜਿਹੜੇ ਰੁੱਖ ਦਾ ਫਲ ਮਿੱਠਾ ਹੈ, ਜਾ ਕੋ ਫਲ ਮਿੱਠੋ ਖਗਤਾ ਪਹਿਚਲ ਜਾਤ ਹੈ, ਪੰਛੀ ਸਿੱਧਾ ਉਸ ਫਲ ਤੱਕ ਰੁੱਖ ਤੱਕ ਪਹੁੰਚ ਜਾਂਦਾ ਹੈ ਜਿਹੜੇ ਰੁੱਖ ਨੂੰ ਮਿੱਠੇ ਫਲ ਲੱਗੇ ਹੋਏ ਨੇ। ਚਲੋ ਇੱਥੇ ਤਾਂ ਖੇਤੀ ਅਲੱਗ ਤਰ੍ਹਾਂ ਦੀ, ਫਲ ਵੀ ਅਲੱਗ ਤਰ੍ਹਾਂ ਦੇ। ਤੁਹਾਨੂੰ ਪਤਾ ਹੋਣਾ ਤੋਤਾ ਪੰਛੀ ਹੈ ਨਾ, ਜਿਹੜਾ ਦੂਰੋਂ ਹੀ ਵੇਖ ਲੈਂਦਾ ਵੀ ਮੇਰੇ ਖਾਣ ਯੋਗ ਵਸਤੂ ਕਿੱਥੇ ਪਈ ਹੈ, ਕਿਹੜਾ ਫਲ ਚੰਗਾ ਹੈ, ਕਿੱਥੇ ਕੁ ਅੰਬ ਪੱਕ ਰਹੇ ਨੇ। ਸੋ ਪੰਛੀ ਨੂੰ ਸਾਡੇ ਨਾਲੋਂ ਜ਼ਿਆਦਾ ਗਿਆਤ ਹੈ, ਇਹ ਵੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦਿਆਂ। ਸਾਡੀਆਂ ਜਿਹੜੀਆਂ ਇੰਦਰੀਆਂ ਨੇ ਨਾ, ਅੱਖਾਂ ਹੋਈਆਂ, ਨੱਕ ਹੋਇਆ, ਕੰਨ ਹੋਏ, ਇੰਨੇ ਤੇਜ਼ ਨਹੀਂ ਜਿੰਨੇ ਇਹਨਾਂ ਜੀਵ ਜੰਤੂਆਂ ਨੇ, ਪਰਮਾਤਮਾ ਨੇ ਇਹਨਾਂ ਨੂੰ ਤੇਜ਼ ਬਖਸ਼ੇ ਨੇ। ਕੁੱਤੇ ਦੀ ਸੁੰਘਣ ਸ਼ਕਤੀ ਕਿਲੋਮੀਟਰਾਂ ਦੇ ਹਿਸਾਬ ਨਾਲ ਹੈ, ਜਿੱਧਰੋਂ ਹਵਾ ਆਉਂਦੀ ਹੈ ਨਾ, 2-4 ਕਿਲੋਮੀਟਰ 'ਤੇ ਵੀ ਕੁਛ ਕੋਈ ਵਸਤੂ ਇਹੋ ਜਿਹੀ ਹੈ, ਇਹ ਸੁੰਘ ਲੈਂਦਾ ਹੈ। ਆਕਾਸ਼ ਵਿੱਚ ਉੱਡਣ ਵਾਲੀ ਗਿਰਜ ਹੋ ਸਕਦਾ ਉਹ 30-35 ਕਿਲੋਮੀਟਰ ਤੋਂ ਸੁਗੰਧੀ ਜਾਂ ਉਹਦੀ ਦੁਰਗੰਧੀ ਜੋ ਵੀ ਹੈ ਉਹ ਲੈ ਲੈਂਦੀ ਹੈ, ਮਰੇ ਹੋਏ ਪਸ਼ੂ ਦਾ ਪਤਾ ਲੱਗ ਜਾਂਦਾ, ਇਕੱਠੀਆਂ ਹੋ ਜਾਂਦੀਆਂ ਨੇ। ਇਹਨਾਂ ਦੀਆਂ ਇੰਦਰੀਆਂ ਮਨੁੱਖ ਦੇ ਮੁਕਾਬਲੇ ਬਹੁਤ ਤੇਜ਼ ਨੇ। ਜਿਹੜੇ 4 ਪਾਏ ਜੀਵ ਨੇ, 4 ਪੈਰਾਂ ਨਾਲ ਤੁਰਦੇ ਨੇ ਨਾ, ਇਹਨਾਂ ਦੀ ਨਜ਼ਰ ਬੜੀ ਤੇਜ਼ ਹੈ। ਇਹਨਾਂ ਵਰਗੀ ਨਜ਼ਰ ਛੇਤੀ ਮਨੁੱਖ ਦੀ ਹੋ ਹੀ ਨਹੀਂ ਸਕਦੀ। ਫਿਰ ਮੈਂ ਕਹਿ ਦਿਆਂ, ਜਿਨ੍ਹਾਂ ਨੇ ਬਲਦਾਂ ਨਾਲ ਖੇਤੀ ਕਰੀ ਹੈ ਉਹਨਾਂ ਨੂੰ ਪਤਾ ਹੈ ਵੀ ਤਾਰਿਆਂ ਦੇ ਲੋਭ ਵਿੱਚ ਵੀ ਹਲ ਵਾਹ ਲਿਆ ਕਰਦੇ ਸੀ ਉਹ, ਬਿਨਾਂ ਰੋਸ਼ਨੀ ਤੋਂ ਹੀ ਕਹਿ ਲਓ, ਕਿਉਂਕਿ ਪਸ਼ੂ ਨੂੰ ਦਿਸ ਰਿਹਾ, ਉਹਨੂੰ ਪਤਾ ਮੇਰਾ ਟਰੈਕ ਕਿੱਥੇ ਹੈ, ਅਭਿਆਸ ਹੀ ਇੰਨਾ, ਉਸੇ ਤਰ੍ਹਾਂ ਚੱਲਦਾ। ਇਹਨਾਂ ਦੀਆਂ ਇੰਦਰੀਆਂ ਇੰਨੀਆਂ ਤੇਜ਼ ਨੇ। ਭਾਈ ਸਾਹਿਬ ਕਹਿੰਦੇ ਪੰਛੀ ਜਿਹੜੇ ਹਨ, ਦੂਰ ਦੁਰਾਡੇ ਤੋਂ ਚੱਲ ਕੇ ਪਤਾ ਲੱਗ ਜਾਂਦਾ ਵੀ ਉਹ ਰੁੱਖ ਫਲਦਾਰ ਜਿਹੜਾ ਹੈ, ਇਹਦੇ ਫਲ ਬੜੇ ਮਿੱਠੇ ਨੇ, ਪਹੁੰਚ ਜਾਂਦਾ ਉਹਨਾਂ ਤੱਕ। ਇਹ ਪਹਿਲੀ ਉਦਾਹਰਣ ਰੱਖੀ ਹੈ। ਦੂਸਰੀ ਕੀ ਹੈ, ਕਹਿੰਦੇ ਜੈਸੇ ਪਰਬਤ ਬਿਖੈ ਦੇਖੀਐ ਪਖਾਨ ਬਹੁ। ਪਹਾੜਾਂ ਦੇ ਅੰਦਰ ਪੱਥਰ ਬਹੁਤ ਹੁੰਦੇ ਨੇ। ਆਪਣੇ ਵੀ ਪੰਜਾਬ ਦੀ ਜਿਹੜੀ ਸ਼ਿਵਾਲਿਕ ਦੀ ਪਹਾੜੀਆਂ ਦੀ ਹੱਦ ਹੈ ਨਾ, ਇਹਦੇ ਨਾਲ ਨਾਲ ਵਿਚਰੋਗੇ ਤੁਹਾਨੂੰ ਪਤਾ ਪਹਾੜਾਂ ਵਿੱਚ ਕਿੰਨੇ ਕੁ ਪੱਥਰ ਨੇ। ਮੀਂਹ ਪੈਂਦਾ, ਪਾਣੀ ਦੇ ਨਾਲ ਉਹ ਧੋ ਕੇ ਨਦੀਆਂ ਵਿੱਚ ਆ ਜਾਂਦੇ ਨੇ। ਇੱਕ ਇੱਕ ਪਹਾੜ ਕਰੋੜਾਂ ਪੱਥਰਾਂ ਨਾਲ ਭਰਿਆ ਪਿਆ, ਅਰਬਾਂ ਪੱਥਰਾਂ ਨਾਲ ਭਰਿਆ ਪਿਆ, ਪੱਥਰ ਬਹੁਤ ਨੇ। ਪਰ ਨਾਲ ਦੀ ਨਾਲ ਕਹਿੰਦੇ ਜਾ ਮੈਂ ਤੋ ਹੀਰਾ ਖੋਜੀ ਖੋਜ ਖਨਵਾਰਾ ਲਲ ਚਾਤ ਹੈ। ਹੀਰਿਆਂ ਦੀ ਖੋਜ ਕਰਨ ਵਾਲਾ, ਲਾਲਾਂ ਦੀ ਖੋਜ ਕਰਨ ਵਾਲਾ, ਮਾਣਕ ਮੋਤੀਆਂ ਦੀ ਖੋਜ ਕਰਨ ਵਾਲਾ ਜਿਹੜਾ ਹੈ ਕੋਈ, ਉਹ ਖਨਵਾਰਾ ਉੱਥੇ ਜਾ ਕੇ ਪੱਥਰਾਂ ਦੇ ਵਿੱਚੋਂ ਚੁਣ ਲੈਂਦਾ ਹੈ ਕੀਮਤੀ ਵਸਤੂਆਂ ਨੂੰ, ਹੀਰੇ ਚੁਣ ਲੈਂਦਾ, ਲਾਲ ਚੁਣ ਲੈਂਦਾ। ਕਸ਼ਮੀਰ ਦੇ ਵਿੱਚ ਇੱਕ ਮੈਨੂੰ ਪਤਾ ਲੱਗਿਆ, ਮੈਂ ਗਿਆ ਤੇ ਨਹੀਂ, ਵੀ ਐਸਾ ਪਹਾੜ ਹੈ ਜਿਹਦੇ ਵਿੱਚ ਨੀਲਮ ਹੈ, ਕੀਮਤੀ ਹੁੰਦਾ ਨੀਲਮ। ਜਿਹੜੇ ਆ ਨਗ ਲੋਕ ਬਣਦੇ ਨੇ ਨਾ, ਜੋਤਸ਼ੀ ਮੁੰਦਰੀਆਂ ਮੰਦਰੀਆਂ ਵਿੱਚ ਨਗ ਪਵਾਉਂਦੇ ਨੇ, ਉਹ ਨੀਲਮ ਵੀ ਪਾਉਂਦੇ ਨੇ, ਉਹਦੇ ਵਿੱਚ ਨੀਲਮ ਹੈ, ਸਰਕਾਰ ਵੱਲੋਂ ਪਾਬੰਦੀ ਹੈ। ਤੇ ਜਿਹੜੀ ਉਹਦੀ ਖਾਣ ਹੈ ਨਾ, ਉਹਦੇ ਅੰਦਰ ਨੀਲਮ ਠੰਡਾ ਹੁੰਦਾ ਤਸੀਰ ਦਾ, ਤੇ ਭਾਵੇਂ ਗਰਮੀ ਦੀ ਰੁੱਤ ਹੋਵੇ ਪਰ ਉਹ ਖਾਣ ਦੇ ਵਿੱਚ ਹਮੇਸ਼ਾ ਇੰਨੀ ਠੰਡ ਹੈ ਵੀ ਬੰਦਾ 15 ਮਿੰਟ ਤੋਂ ਜ਼ਿਆਦਾ ਰੁਕ ਨਹੀਂ ਸਕਦਾ ਅੰਦਰ। ਫਿਰ ਉਹ ਕਾਰੀਗਰ ਕੀ ਕਰਦੇ ਨੇ, ਦੌੜ ਕੇ ਜਾਂਦੇ ਨੇ ਉਹਦੇ ਵਿੱਚੋਂ, ਉਹਦੀ ਮਿੱਟੀ ਉਹ ਕਹਿ ਲਓ ਉਹਨੂੰ ਕਿਸੇ ਔਜ਼ਾਰ ਦੇ ਨਾਲ ਤੋੜ ਕੇ ਭੰਨ ਕੇ ਕੱਢ ਕੇ ਲਿਆਉਂਦੇ ਨੇ ਤੇ ਬਾਹਰ

0: ਕੇ ਵੇਖਦੇ ਨੇ ਕੋਈ ਨੀਲਮ ਆਇਆ ਕਿ ਨਹੀਂ ਆਇਆ। ਕਈ ਵਾਰੀ ਆ ਜਾਂਦਾ ਹੈ ਤੇ ਕਈ ਵਾਰੀ ਗੇੜੇ ਖਾਲੀ ਵੀ ਜਾਂਦੇ ਨੇ, ਪਰ ਖੋਜ ਹੈ ਉਹਨਾਂ ਦੀ। ਭਾਈ ਸਾਹਿਬ ਨੇ ਐਸੇ ਲੋਕਾਂ ਦੀ ਗੱਲ ਕੀਤੀ ਹੈ, ਕਹਿੰਦੇ ਪਹਾੜ ਵਿੱਚ ਪੱਥਰ ਨੇ ਖੋਜਣ ਵਾਲੇ, ਉਹਦੇ ਵਿੱਚੋਂ ਨੀਲਮ ਲੱਭ ਲੈਂਦੇ ਨੇ। ਤੀਜੀ ਉਦਾਹਰਣ ਕਹਿੰਦੇ ਜੈਸੇ ਤੋ ਜਲਦ ਮਦ ਬਸਤ ਅਨੰਤ ਜੰਤ ਮੁਕਤਾ ਅਮੋਲ ਜਾ ਮੈਂ ਹੰਸ ਖੋਜ ਖਾਤ ਹੈ। ਕਹਿੰਦੇ ਝੀਲਾਂ ਬੜੀਆਂ ਨੇ, ਪਾਣੀ ਦੀਆਂ ਝੀਲਾਂ, ਤੇ ਝੀਲਾਂ ਦੇ ਵਿੱਚ ਅਨੇਕਾਂ ਜੀਵ ਜੰਤੂ ਵੀ ਨੇ। ਇਹ ਤਾਂ ਨਹੀਂ ਵੀ ਇੱਕੋ ਹੀ ਆ, ਉੱਥੇ ਪਾਣੀ ਦੇ ਜੀਵ ਉਹਨਾਂ ਵਿੱਚ ਵੀ ਰਹਿੰਦੇ ਹੁੰਦੇ ਨੇ। ਕਹਿੰਦੇ ਪਰ ਉਹ ਜਿਹੜੇ ਪਾਣੀ ਦੇ ਜੀਵ ਨੇ ਉਹ ਤਾਂ ਰਹਿ ਜਾਂਦੇ ਨੇ ਖਾਲੀ, ਪਰ ਜਿਹੜਾ ਹੰਸ ਹੈ ਨਾ, ਹੰਸ ਉਹਦੇ ਵਿੱਚੋਂ ਸੌਖੀਆਂ ਹੀ ਮੋਤੀ ਲੱਭ ਕੇ ਖਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਹੁਣ ਕੇਂਦਰੀ ਵਿਸ਼ੇ ਤੇ ਆਈਏ। ਇਹ ਜਿਹੜੀ ਆਪਾਂ 45 ਮਿੰਟ ਤੋਂ ਗੱਲ ਕਰ ਰਹੇ ਹਾਂ ਨਾ, ਅਸਲੀ ਉਹਦਾ ਵਿਸ਼ਾ ਹੁਣ ਸਮਝ ਆਵੇਗਾ। ਤੇ ਭਾਈ ਸਾਹਿਬ ਕਹਿੰਦੇ, ਹੁਣ ਮੈਂ ਰਿਪੀਟ ਕਰਨ ਲੱਗਿਆ ਥੋੜ੍ਹਾ ਜਿਹਾ, ਵੀ ਸੰਸਾਰ ਦੇ ਅੰਦਰ ਦੁਨੀਆਂ ਬਥੇਰੀ ਵੱਸਦੀ ਹੈ। ਹੁਣ ਤੇ 8 ਅਰਬ ਆਬਾਦੀ ਮਨੁੱਖ ਦੀ ਹੋ ਗਈ, ਇਕੱਲੇ ਦੀ ਜੀਵ ਜੰਤੂ ਵੱਖਰੇ ਨੇ, ਬੜੀ ਦੁਨੀਆਂ ਵੱਸਦੀ ਹੈ। ਇਹ ਜੰਗਲ ਹੀ ਸਮਝੋ ਸੰਸਾਰ ਨੂੰ। ਇਸ ਸੰਸਾਰ ਜੰਗਲ ਦੇ ਵਿੱਚ ਇਕੱਲੇ ਆਮ ਹੀ ਮਨੁੱਖ ਨਹੀਂ, ਕੁਛ ਗੁਰਮੁਖ ਵੀ ਹਨ, ਭਾਵੇਂ ਗਿਣਤੀ ਬਹੁਤ ਘੱਟ ਹੈ। ਮੈਂ ਦੂਸਰੀਆਂ ਕੌਮਾਂ ਵਿੱਚ ਨਜ਼ਰ ਮਾਰਦੇ, ਬ੍ਰਹਮ ਗਿਆਨੀ ਪਾਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਖਿਮਾ ਕਰਿਓ, ਜਿਹਦੀ ਬ੍ਰਹਮ ਅਵਸਥਾ ਬਣੀ ਹੋਵੇ। ਸਨਾਤਨੀ ਮਤ ਦੇ ਵਿੱਚ ਇਤਿਹਾਸ ਜਾਂ ਜਿਹਨੂੰ ਮਿਥਿਹਾਸ ਵੀ ਕਹੀ ਜਾਂਦੇ ਆਪਾਂ, ਰਿਸ਼ੀ ਵਿਆਸ ਵਰਗੇ ਵਿਰਲੇ ਬ੍ਰਹਮ ਗਿਆਨੀ ਨਜ਼ਰ ਆਉਂਦੇ ਨੇ, ਬਹੁਤ ਘੱਟ ਨੇ ਅਜੋਕੇ ਸਮੇਂ ਦੇ ਵਿੱਚ। ਸਵਾਮੀ ਵਿਵੇਕਾਨੰਦ ਬੜੀ ਉੱਚੀ ਸੁਰਤ ਦੇ ਮਾਲਕ ਹੋਏ ਨੇ, ਟਿੱਕੀ ਹੋਈ ਸੁਰਤ ਸੀ। ਚਲੋ ਖੈਰ, ਮੈਂ ਗਿਣਤੀ ਨਹੀਂ ਕਰਦਾ, ਇਸਲਾਮ ਵੱਲ ਨਜ਼ਰ ਮਾਰਿਆ ਵਿਰਲੇ ਬ੍ਰਹਮ ਗਿਆਨੀ ਦਿਸਦੇ ਨੇ। ਸ਼ਮਸ ਤਬਰੇਜ, ਜਿਹਦੀ ਜ਼ਬਾਨ ਤੇ ਸ਼ਬਦ ਨਿਕਲ ਰਿਹਾ ਅਨਲ ਹੱਕ ਅਨਲ ਹੱਕ। ਸਜ਼ਾ ਵੀ ਭੋਗੀ, ਖੱਲ ਉਤਾਰ ਦਿੱਤੀ ਪੁੱਠੀ ਕਰਕੇ, ਹਾਕਮਾਂ ਨੇ ਸਜ਼ਾ ਦਿੱਤੀ, ਕਾਜ਼ੀਆਂ ਨੇ। ਮਨਸੂਰ, ਇਸੇ ਤਰ੍ਹਾਂ ਸਾਡੀ ਜਾਣਕਾਰੀ ਦੇ ਵਿੱਚ ਭਗਤ ਫਰੀਦ ਵਰਗੇ ਮਹਾਂਪੁਰਖ ਉਂਗਲੀਆਂ ਤੇ ਗਿਣੇ ਜਾ ਸਕਦੇ ਨੇ ਇਸਲਾਮ ਦੇ ਬ੍ਰਹਮ ਗਿਆਨੀ। ਈਸਾਈ ਮਤ ਵੱਲ ਦੇਖੀਏ, ਮੇਰਾ ਖਿਆਲ ਹੈ 2-4 ਵਿਅਕਤੀ ਐਸੇ ਸ਼ਾਇਦ ਨਿਕਲ ਆਉਣ ਜਿਨ੍ਹਾਂ ਦੀ ਸੁਰਤ ਇੰਨੀ ਉੱਚੀ ਗਈ ਹੋਵੇ। ਮੈਂ ਨਿੰਦਦਾ ਨਹੀਂ, ਪਰ ਮੇਰਾ ਅਨੁਭਵ ਹੈ ਜਾਂ ਜਾਣਕਾਰੀ ਹੈ। ਜਦੋਂ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਵਿੱਚ ਆ ਜਾਈਏ ਨਾ, ਇੱਥੇ ਹਰ ਸਿੱਖ ਹੀ ਉੱਚੀ ਅਵਸਥਾ ਵਿੱਚ ਪਹੁੰਚਿਆ ਹੋਇਆ ਮਿਲੇਗਾ। ਚਲੋ ਬਾਕੀਆਂ ਤੋਂ ਅਸੀਂ ਮੰਨੀਏ ਨਾ ਮੰਨੀਏ, ਜੇ ਗਿਣਤੀ ਕਰਨੀ ਸ਼ੁਰੂ ਕਰ ਦਈਏ, ਭਾਈ ਮਤੀ ਦਾਸ ਜੀ, ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸ਼ਬੇਗ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ, ਸੋ ਇਸੇ ਤਰ੍ਹਾਂ ਅਨੇਕਾਂ ਧੰਨ ਬਾਬਾ ਦੀਪ ਸਿੰਘ ਵਰਗੇ। ਇਹ ਤੇ ਪ੍ਰਤੱਖ ਬ੍ਰਹਮ ਗਿਆਨੀ ਹੋ ਨੇ ਬੜੇ ਨਾ, ਸਬੂਤ ਕਰ ਦਿੱਤਾ ਦੁਨੀਆਂ ਦੇ ਸਾਹਮਣੇ ਵੀ ਬ੍ਰਹਮ ਗਿਆਨੀ ਦੀ ਅਵਸਥਾ ਕੀ ਹੁੰਦੀ ਹੈ। ਗੁਰੂ ਨਾਨਕ ਦਾ ਘਰ, ਭਾਈ ਗੁਰਦਾਸ ਜੀ ਜਿਵੇਂ ਇਹ ਗੱਲ ਕਹੀ ਹੈ, ਕਹਿੰਦੇ ਮੈਂ ਸੰਸਾਰ ਵਿੱਚ ਨਜ਼ਰ ਮਾਰਦਾ ਕੋਈ ਵਿਰਲਾ ਵਿਰਲਾ ਬ੍ਰਹਮ ਗਿਆਨੀ ਨਜ਼ਰ ਆਉਂਦਾ ਹੈ। ਗੁਰੂ ਨਾਨਕ ਦੇ ਘਰ ਵਿੱਚ ਬ੍ਰਹਮ ਗਿਆਨੀਆਂ ਦੀਆਂ ਕਤਾਰਾਂ ਲੱਗੀਆਂ ਪਈਆਂ ਨੇ। ਸੋ ਗੁਰੂ ਦੇ ਘਰ ਵਿੱਚ ਆਉਣ ਵਾਲੇ, ਜਿਹੜੀ ਗੱਲ ਹੁਣ ਭਾਈ ਸਾਹਿਬ ਆਖਰ ਵਿੱਚ ਕਹਿੰਦੇ ਨੇ, ਕਹਿੰਦੇ ਜਿਹੜੇ ਗੁਰਸਿੱਖ ਹਨ ਨਾ, ਉੱਚੀ ਅਵਸਥਾ ਵਾਲੇ ਗੁਰਮੁਖ ਸੰਤ ਜਨ, ਉਹਨਾਂ ਦੀ ਪਹਿਚਾਣ ਹੋ ਕੇ ਹੀ ਰਹਿੰਦੀ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਆਪਣੇ ਆਪ ਵਿੱਚ ਛਪਦਾ ਹੈ ਪਰ ਪ੍ਰਗਟ ਹੋ ਹੀ ਜਾਂਦਾ। ਉਹਦੇ ਕਰਮ, ਉਹਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਦੱਸ ਦਿੰਦੀ ਹੈ ਦੁਨੀਆਂ ਨੂੰ ਵੀ ਕੋਈ ਹੈ ਅਵਸਥਾ। ਇਸ ਤਰ੍ਹਾਂ ਉਹਨਾਂ ਦੀ ਖੋਜ ਫਿਰ ਦੁਨੀਆਂ ਵਾਲੇ ਕਰਕੇ ਉਹਨਾਂ ਦਾ ਸਤਿਕਾਰ ਕਰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸੋ ਸੰਤ ਦਾ ਸਤਿਕਾਰ ਇਹੀ ਹੈ, ਸੰਤ ਸ਼ਬਦ ਤੱਕ ਸੀਮਤ ਨਾ ਰਹੀਏ, ਅਵਸਥਾ ਬਾਰੇ ਜ਼ਿਆਦਾ ਵਿਚਾਰੀਏ। ਇਸੇ ਕਰਕੇ ਸਤਿਕਾਰ ਹੁੰਦਾ ਗੁਰਮੁਖਾਂ ਦਾ, ਕਿਉਂਕਿ ਉਹ ਵਿਲੱਖਣ ਹੋ ਗਏ ਨੇ ਤੇ ਦੁਨੀਆਂ ਉਹਨਾਂ ਨੂੰ ਹੁਣ ਪਹਿਚਾਣ ਵੀ ਲੱਗ ਪਈ ਹੈ। ਪਖੰਡੀਆਂ ਦੀ ਇੱਥੇ ਗੱਲ ਨਹੀਂ ਕਰਨੀ, ਉਹਨਾਂ ਨੇ ਆਪਣਾ ਕੰਮ ਕਰਦੇ ਰਹਿਣਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਰੋਮ ਰੋਮ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੈ ਸਰਵ ਸੰਗਤਾਂ ਦਾ। ਆਓ ਅਗਲਾ ਸਮਾਂ ਆਪਾਂ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸਨ ਦੇ ਢਾਡੀ ਜਥੇ ਪਾਸੋਂ ਸਰਵਣ ਕਰਾਂਗੇ। ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਓ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲ ਤਿੰਨਾਂ ਦਾ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਜੱਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ।

0: ਧਾਗਾ ਨਾਲ ਮਿਲੇ ਸਤ ਸੰਗ ਦੀ ਘੜੀ,
1: ਕਰਦੀ ਜਨਮ ਸਫਲਾ ਪ੍ਰਾਣੀ ਦਾ
0: ਭਾਗਾ ਨਾਲ ਮਿਲੇ ਸਤ ਸੰਗ ਦੀ ਘੜੀ,
1: ਸੱਚ ਹੈ ਬਚਨ ਇਹ ਗੁਰਾਂ ਦੀ ਬਾਣੀ ਦਾ। ਸੱਚ ਹੈ ਬਚਨ ਇਹ ਗੁਰਾਂ ਦੀ ਬਾਣੀ ਦਾ,
0: ਭਾਗਾ ਨਾਲ ਮਿਲੇ।

0: ਤੇ ਹਰੀ ਜਸ ਗਾਉਂਦੀ ਏ, ਮੈਂ ਕੀ ਬੰਦੇ ਤਾਈ ਸੋਝੀ ਆਉਂਦੀ ਏ।
1: ਜਿਹਨੇ ਸੰਗਤ ਚ ਰੱਬ ਨੂੰ ਧਿਆਇਆ ਉਸਨੇ ਹੀ ਪਰਮੇ ਆਨੰਦ ਪਾਇਆ ਏ।
0: ਮਿਲ ਕੇ ਸੰਗਤ ਹਰੀ ਜਸ ਗਾਉਂਦੀ ਏ।

0: ਸਤਸੰਗ ਦੀ ਘੜੀ
1: ਜਨਮ ਸਫਲਾ ਪ੍ਰਾਣੀ ਦਾ
0: ਭਾਗਾਂ ਨਾਲ ਮਿਲੇ।

0: ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ ਰਾਮ ਨਾਮ ਮਲ ਲਾਗਾ ਜਮ ਲਜਾਏ ਕਰ ਭਾਗਾ। ਪ੍ਰਭ ਜੀ ਉਹ ਤੂੰ ਮੇਰੋ ਸੁਖਦਾਤਾ ਮੇਰੇ ਸਾਹਿਬ ਮੇਰੇ ਪਾਤਸ਼ਾਹ ਗਰੀਬਨ ਬਾਜ ਸੁੱਖਾਂ ਦੇ ਦਾਤੇ ਨੇ ਸੁੱਖਾਂ ਦੇ ਸਮੁੰਦਰ ਆ ਇੱਥੇ ਆ ਕੇ ਤੁਮਰੀ ਕਿਰਪਾ ਮੈਂ ਸੁਖ ਕਨੇਰੀ। ਸਤ ਸੰਗਤ ਵਿੱਚ ਆ ਕੇ ਬੰਦਿਆ ਪੜਿਆ ਕਾਰ ਗੁਰਬਾਣੀ ਹੀਰਾ ਜਨਮ ਮੋਲਕ ਕਰ ਦੂ ਇਹ ਰਤਨਾਂ ਦੀ ਖਾਣੀ। ਇੱਕ ਦਿਨ ਖਾਲੀ ਹੋਜੂ ਪਿੰਜਰਾ ਉੱਡ ਜੂ ਭੌਰ ਪੁਰਾਣੀ ਅਜੀਤਵਾਲ ਦੇ ਪਾਰਸ ਤੇਰੀ ਦੋ ਦਿਨ ਦੀ ਜਿੰਦਗਾਨੀ। ਆਓ ਸਭ ਤੋਂ ਪਹਿਲਾਂ ਮੇਰੇ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦੇ ਭਾਵਨਾ ਸਤਿਕਾਰ ਪਿਆਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੀ ਸੰਗਤ ਹਾਜ਼ਰੀ ਜ਼ਰੂਰ ਲਵਾਓ, ਫਤਿਹ ਜ਼ਰੂਰ ਬੁਲਾਇਆ ਕਰੋ ਜਦੋਂ ਗੁਰੂ ਦੀ ਗੋਦ 'ਚ ਬਹਿੰਦੇ ਹਾਂ। ਉਂਝੇ ਆਦਤੀ ਪਾਲੋ ਜਦੋਂ ਲੰਗਰ ਸਾਹਿਬ 'ਚ ਮਿਲਦੇ ਹਾਂ, ਗੁਰੂ ਘਰ ਮਿਲਦੇ ਹਾਂ, ਬਾਹਰ ਮਿਲਦੇ ਹਾਂ, ਕੰਮ ਕਾਰ 'ਤੇ ਮਿਲਦੇ ਹਾਂ, ਫੋਨ ਕਰਦੇ ਹਾਂ, ਫਤਿਹ ਦੀ ਸਾਂਝ ਜ਼ਰੂਰ ਪਾਇਆ ਕਰੋ। ਆਓ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹਾਂ ਬਹੁਤੀ ਸਤਿਕਾਰਯੋਗ ਗਿਆਨੀ ਸਰਦਾਰ ਮਹਿੰਦਰ ਸਿੰਘ ਜੀ ਭੜੀ ਵਾਲੇ, ਉਹਨਾਂ ਪਾਸੋਂ ਗੁਰਮਤ ਗੁਰ ਇਤਿਹਾਸ ਗੁਰਬਾਣੀ ਗੁਰੂ ਦੀਆਂ ਕਥਾਵਾਂ ਵਡਿਆਈਆਂ ਸਰਵਣ ਕਰ ਰਹੇ ਸੀ ਸੁਣ ਹਰ ਕਥਾ ਤਾਰੀ ਮਹਿਲ। ਕਥਾ ਇਹ ਚਾਹੇ ਕੀਰਤਨ ਚਾਹੇ ਗੁਰੂ ਦੀ ਵਡਿਆਈ ਹੈ ਢਾਡੀ ਵਾਰਾਂ ਇਹ ਪ੍ਰਚਾਰ ਹੈ। ਮਹਾਰਾਜ ਕਹਿੰਦੇ ਵੀ ਇਹ ਸੁਣਨ ਦਾ ਤੇ ਸੁਣਾਉਣ ਦਾ ਤਾਂ ਫਾਇਦਾ ਜੇ ਕਿਤੇ ਤੇਰੇ ਮਨ ਦੀ ਮਹਿਲ ਉੱਤਰ ਜਾਵੇ। ਕਿਉਂਕਿ ਇੱਥੇ ਅਸੀਂ ਇੱਕ ਤਾਂ ਹੁੰਦੀ ਹੈ ਸਰੀਰ ਦੀ ਮੈਲ, ਕੱਪੜੇ ਦੀ ਮੈਲ। ਇਹ ਸਰੀਰ ਦੀ ਕੱਪੜੇ ਦੀ ਮੈਲ ਸਾਡਾ ਤਨ ਧੋਤਿਆਂ ਲਹਿ ਜਾਂਦੀ ਹੈ। ਮੋਤ ਪਲੀਤੀ ਕੱਪੜ ਹੋਏ ਦੇ ਸਬੋਣ ਲਈਏ ਉਹ ਧੋਏ। ਅੱਗੇ ਮਹਾਰਾਜ ਕਹਿੰਦੇ ਭਰੀਐ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ। ਇੱਕ ਮੈਲ ਸਰੀਰ ਦੀ ਜਿਹੜੀ ਸਾਰਿਆਂ ਨੂੰ ਬਾਹਰ ਵੀ ਦਿਸਦੀ ਹੈ। ਆਪਾਂ ਕਹਿੰਦੇ ਵੀ ਕੱਪੜਾ ਸਾਫਣਾ ਕਹਿ ਪਾਇਆ ਲੋਕੀ ਕਹਿਣਗੇ, ਜੇ ਸਰੀਰ ਸਾਫਣਾ ਨਹਾਤੇ ਧੋਤੇ ਨਾ ਸਜਰੇ ਸਵਾਰੇ ਨਾ ਤੇ ਦੁਨੀਆਂ ਕੀ ਕਹੂਗੀ। ਕਿਉਂਕਿ ਦੁਨੀਆਂ ਨੂੰ ਦਿਖਾਉਣ ਵਾਸਤੇ ਅਸੀਂ ਬਾਹਰਲਾ ਪਹਿਰਾਵਾ ਚੰਗਾ ਪਾਉਣੇ ਆ। ਇਸ਼ਨਾਨ ਪਾਣੀ ਕਰਦੇ ਵਧੀਆ ਸੈਂਟ ਸੈਂਪੂ ਲਾਉਣੇ ਆ ਵੀ ਖੁਸ਼ਬੂਆਂ ਆਉਣ ਸਾਡੇ ਕੋਲੋਂ। ਮਹਾਰਾਜ ਕਹਿੰਦੇ ਵੀ ਤੇਰੇ ਕਿਰਦਾਰ ਦੀ ਵੀ ਖੁਸ਼ਬੂ ਚਾਹੀਦੀ, ਨਹੀਂ ਤਾਂ ਨਕਲੀ ਫੁੱਲਾਂ ਵਰਗਾ ਜਿਹੜੇ ਕੋਰੇ ਕਾਗਜ਼ ਹੁੰਦੇ ਨਾ ਫੁੱਲ ਕਈ ਵਾਰੀ ਆਪਾਂ ਘਰਾਂ 'ਚ ਰੱਖਦੇ ਹਾਂ ਉਹਨਾਂ 'ਚੋਂ ਮਹਿਕ ਨਹੀਂ ਆਉਂਦੀ, ਲੱਗਦੇ ਸੋਹਣੇ ਹੁੰਦੇ ਆ। ਸਮੁੰਦਰ ਕਦੇ ਨਾ ਹੋਵਣ ਮਿੱਠੇ ਭਾਵੇਂ 100 ਮਣ ਸ਼ੱਕਰ ਪਾਈਏ। ਕੋਰੇ ਫੁੱਲ ਮਹਿਕ ਨਹੀਂ ਦਿੰਦੇ ਭਾਵੇਂ ਸੂਹੇ ਰੰਗ ਚੜਾਈਏ। ਸੱਪਾਂ ਵਿੱਚੋਂ ਜ਼ਹਿਰ ਨਹੀਂ ਮੁੱਕਦੇ ਭਾਵੇਂ ਹੱਥੀ ਦੁੱਧ ਪਿਆਈਏ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਗੋਦ 'ਚ ਆ ਕੇ ਅਸੀਂ ਨਾ ਜਦੋਂ ਗੁਰੂ ਨੂੰ ਸਮਰਪਿਤ ਹੋ ਜਾਈਏ ਸਾਡੇ ਅੰਦਰ ਫਿਰ ਜ਼ਹਿਰ ਆ ਜਿਹੜੀ ਕਾਲਖ ਆ ਜਿਹੜੀ ਮੈਲ ਆ ਜਿਹੜੀ ਇਹ ਮਿੱਟ ਜਾਂਦੀ ਹੈ
1: ਜੀ ਬਈ।
0: ਦੁਨੀਆਂ ਦੇ ਲੋਕ ਮਿੱਤ ਨਹੀਂ ਬਣਦੇ, ਚੱਲ ਪਾਰਸ ਨੂੰ ਸਮਝਾਈਏ। ਕਈ ਵਾਰੀ ਦੁਨੀਆਂ ਨਹੀਂ ਮਿੱਤ ਬਣਦੀ ਹੁੰਦੀ, ਦੁਨੀਆਂ ਨੂੰ ਜਿੱਤਣ ਵਾਸਤੇ ਨਹੀਂ ਬੰਦਾ ਆਇਆ, ਮਨ ਜਿੱਤਣ ਵਾਸਤੇ ਆਇਆ। ਮਨ ਜੀਤੇ ਜੱਗ ਜੀਤ। ਦੁਨੀਆਂ ਰੱਬ ਨੂੰ ਵੀ ਮਾੜਾ ਕਹਿ ਦਿੰਦੀ, ਹਾਂ ਬਹੁਤ ਭਲੇ ਪੁਰਖ ਹੈਗੇ ਦੁਨੀਆਂ 'ਚ, ਸਾਰੀ ਦੁਨੀਆਂ ਨਹੀਂ ਮਾੜੀ, ਬਹੁਤ ਭਲੇ ਪੁਰਖ ਆ ਜਿਹੜੇ ਰੱਬ ਨੂੰ ਤਾਂ ਰੱਬ ਮੰਨਦੇ, ਉਹ ਤਾਂ ਆਮ ਨੂੰ ਵੀ ਰੱਬ ਮੰਨਦੇ, ਆਮ ਬੰਦੇ ਨੂੰ ਵੀ, ਪਰ ਬਿਰਲੇ ਬਿਰਲੇ। ਤੇ ਨਹੀਂ ਤਾਂ ਰੱਬ ਨੂੰ ਵੀ ਰੱਬ ਨਹੀਂ ਮੰਨਦੀ, ਦੁਨੀਆਂ ਤਾਂ ਇਹੋ ਜਿਹੀ ਆ। ਜੇ ਰੱਬ ਨੂੰ ਰੱਬ ਮੰਨਿਆ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 14 ਜੰਗਾਂ ਨਾ ਕਰਨੀਆਂ ਪੈਂਦੀਆਂ। 14 ਜੰਗਾਂ ਕੀਤੀਆਂ ਮਹਾਰਾਜ ਨੇ। ਜੇ ਰੱਬ ਨੂੰ ਰੱਬ ਮੰਨਿਆ ਹੁੰਦਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜੇਲ੍ਹਾਂ 'ਚ ਨਾ ਡੱਕਦੇ ਲੋਕ, ਭੂਤਨਾ ਤੇ ਬਤਾਲਾ ਨਾ ਕਹਿੰਦੇ। ਜੇ ਰੱਬ ਨੂੰ ਰੱਬ ਮੰਨਿਆ ਹੁੰਦਾ ਤੇ ਤੇਗ ਬਹਾਦਰ ਮਹਾਰਾਜ ਨੂੰ ਤੇਗਾ ਕਮਲਾ ਨਾ ਕਹਿੰਦੇ ਲੋਕ। ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸੀਸ ਮੰਗੇ ਉਦੋਂ ਵੀ ਮਸੰਦਾ ਨੇ ਜਾ ਕੇ ਮਾਤਾ ਨੂੰ ਕਿਹਾ ਵੀ ਦੇਵੀ ਉਲਟ ਪੈ ਗਈ, ਕਮਲਾ ਹੋ ਗਿਆ ਤੇਰਾ ਪੁੱਤ। ਮਹਾਰਾਜ ਕਹਿੰਦੇ ਇੱਥੇ ਤੂੰ ਅੰਦਰਲੀ ਮੈਲ ਧੋਣ ਵਾਸਤੇ ਆਉਣਾ। ਅੰਦਰਲੀ ਮੈਲ ਦਾ ਦੋ ਬੰਦਿਆਂ ਨੂੰ ਦੋਨੋਂ ਪਤਾ ਹੁੰਦਾ, ਇੱਕ ਰੱਬ ਨੂੰ ਤੇ ਇੱਕ ਆਪਣੇ ਆਪ ਨੂੰ, ਤੀਜੇ ਨੂੰ ਨਹੀਂ ਪਤਾ ਹੁੰਦਾ। ਦੁਨੀਆ ਮੂਹਰੇ ਤਾਂ ਅਸੀਂ ਮੀਆਂ ਮਿੱਠੂ ਬਣ ਜਾਂਦੇ ਹਾਂ, ਅੰਦਰਲੀ ਜਿਹੜੀ ਕਾਲਖ ਆ ਨਾ ਉਹ ਸਾਨੂੰ ਆਪਣੇ ਆਪ ਨੂੰ ਪਤਾ ਹੁੰਦਾ ਤੇ ਇੱਕ ਰੱਬ ਨੂੰ। ਤੇ ਰੱਬ ਤੋਂ ਕੁਝ ਕਦੇ ਲੁਕੋਇਆ ਨਹੀਂ ਜਾ ਸਕਦਾ। ਇਹ ਐਸਾ ਸਾਗਰ ਹੈ, ਸਮੁੰਦਰ ਹੈ ਜਿੱਥੇ ਅਸੀਂ ਚੁੱਭਾ ਲਾਉਣ ਆਉਣੇ, ਇੱਥੇ ਅਸੀਂ ਬਗਲਿਆਂ ਤੋਂ ਹੰਸ ਬਣਨ ਆਉਣੇ ਗੁਰੂ ਦੀ ਗੋਦ ਚ, ਇੱਥੇ ਅਸੀਂ ਖੋਟਿਆਂ ਤੋਂ ਖਰੇ ਬਣਨ ਆਉਣੇ ਆ, ਇੱਥੇ ਅਸੀਂ ਮਾੜਿਆਂ ਤੋਂ ਚੰਗੇ ਬਣਨ ਆਉਣੇ ਆ, ਇੱਥੇ ਅਸੀਂ ਖਾਲੀਆਂ ਤੋਂ ਭਰੇ ਬਣਨ ਆਉਣੇ ਆ, ਅਸੀਂ ਇੱਥੇ ਮਤਹੀਣਿਆਂ ਤੋਂ ਮਤ ਵਾਲੇ ਬਣਨ ਆਉਣੇ ਆ। ਇੱਥੇ ਆ ਕੇ ਅਸੀਂ ਗੁਰੂ ਦਾ ਪਿਆਰ ਝੋਲੀ ਚ ਪਾਉਣ ਵਾਸਤੇ, ਬਖਸ਼ਾਂ ਰਹਿਮਤਾਂ ਪਾਉਣ ਵਾਸਤੇ ਆਉਣੇ ਆ। ਇਹ ਦਰਬਾਰ ਐਸਾ, ਮਹਾਰਾਜ ਕਹਿੰਦੇ ਭਰੀਏ ਮਤ ਪਾਪਾ ਕਹਿ ਸੰਗੋ ਧੁੱਪੈ ਨਾਵੈ ਕਹਿ ਰੰਗ, ਬੰਦਿਆਂ ਅੰਦਰ ਹੀ ਮੈਲ ਇਹਦੀਆਂ ਵਡਿਆਈਆਂ ਨਾ ਧੋਤੀ ਜਾਣੀ ਗੁਰੂ ਦੀਆਂ ਨਾ। ਗੁਰੂ ਸਾਹਿਬ ਜੀ ਕਿਰਪਾ ਕਰਨ ਆਓ, ਧੰਨ ਮੇਰੇ ਬਾਜਾਂ ਵਾਲੇ ਪਾਤਸ਼ਾਹ ਦੇ ਇਤਿਹਾਸ ਵਿੱਚੋਂ ਕੁਝ ਕਹਿਣ ਦਾ ਯਤਨ ਕਰੀਏ। ਮੇਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਚਾਂਦਨੀ ਚੌਂਕ ਜੇਕਰ ਗੁਰਨੋਮਾ ਤਿਲਕ ਜੰਜੂ ਦੇ ਲਈ ਨਾ ਕੁਰਬਾਨ ਹੁੰਦਾ, ਦਾਦੀ ਪੋਤੇ ਨਾ ਵਾਰਦਾ ਸ਼ਹਿਨਸ਼ਾਹ ਜੇ ਨਾ ਹੀ ਹਿੰਦੂ ਨਾ ਹਿੰਦੁਸਤਾਨ ਹੁੰਦਾ, ਲਾਲ ਕਿਲੇ ਤੇ ਝੋਲ ਦਾ ਹਰਾ ਝੰਡਾ। ਕਹਿੰਦੇ ਆ ਲਾਲ ਕਿਲੇ ਤੇ ਜਿਹੜਾ ਅੱਜ ਲਾਲ ਕਿਲੇ ਤੇ ਮਾਣ ਆ ਨਾ, ਜਿਹੜਾ ਕਹਿੰਦੇ ਵੀ ਝੰਡਾ ਤਾਂ ਭਾਰਤ ਦਾ ਹੀ ਝੋਲ ਰਿਹਾ ਤੇ ਸਾਡੇ ਯੋਧਿਆਂ ਨੇ ਉੱਥੇ ਵੀ ਨਿਸ਼ਾਨ ਸਾਹਿਬ ਲਾਏ ਆ, ਕਿਉਂਕਿ ਹਰੇਕ ਦੇਸ਼ ਦਾ ਝੰਡਾ ਆਪਣੇ ਆਪਣੇ ਦੇਸ਼ ਚ ਝੁੱਲ ਸਕਦਾ ਤੇ ਸਾਡੇ ਗੁਰੂ ਦਾ ਨਿਸ਼ਾਨ ਸਾਹਿਬ ਸਾਡਾ ਝੰਡਾ ਪੂਰੀ ਦੁਨੀਆਂ ਚ ਝੁੱਲਦਾ, ਪੂਰੀ ਦੁਨੀਆਂ ਚ। ਆਪਾਂ ਕਿਤੇ ਨਹੀਂ ਦੇਖਿਆ ਵੀ ਭਾਰਤ ਵਾਲਿਆਂ ਨੇ ਕੈਨੇਡਾ ਦਾ ਝੰਡਾ ਲਾਇਆ ਹੋਵੇ ਜਾਂ ਕੈਨੇਡਾ ਵਾਲਿਆਂ ਨੇ ਭਾਰਤ ਦਾ ਲਾਇਆ ਹੋਵੇ। ਕਿਸੇ ਵੀ ਦੇਸ਼ ਦੇ ਨਾਲ ਕਿਸੇ ਦੇਸ਼ ਦਾ ਝੰਡਾ ਨਹੀਂ ਲੱਗਦਾ, ਆਪਣੇ ਆਪਣੇ ਦੇਸ਼ ਦਾ ਲੱਗਦਾ ਹੈ। ਪਰ ਇੱਕੋ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਿਸ਼ਾਨ ਸਾਹਿਬ ਆ, ਜਿਹਨੂੰ ਪੱਟਣ ਦੇ ਬੜੇ ਹੀਲੇ ਕੀਤੇ ਗਏ ਤੇ ਪਰ ਪੂਰੀ ਦੁਨੀਆਂ ਵਿੱਚ ਝੂਲਿਆ। ਔਰੰਗਜ਼ੇਬ ਨੇ ਜਦੋਂ ਕਹਿਤਾ ਸੀ ਵੀ ਗੁਰਦੁਆਰੇ ਵੀ ਢਾਉਣੇ ਆ, ਮੰਦਰ ਤਾਂ ਉਹਨੇ ਪਹਿਲਾਂ ਢਾਏ ਹੀ ਸੀ। ਇਹ ਜਿਹੜਾ ਨਿਸ਼ਾਨ ਸਾਹਿਬ ਲੱਗਿਆ ਨਾ, ਨਿਸ਼ਾਨ ਸਾਹਿਬ ਇਹ ਸਾਡੇ ਪਹਿਲੇ ਗੁਰੂ ਸਾਹਿਬਾਨਾਂ ਤੋਂ ਆਰੰਭ ਹੋ ਗਿਆ ਸੀ ਨਿਸ਼ਾਨ ਸਾਹਿਬ ਦੀ ਪਰੰਪਰਾ। ਇਹ ਨਿਸ਼ਾਨ ਤਾਂ ਵੀ ਦੂਰ ਦੁਰਾਡੇ ਜਾਂਦੇ ਹੋਏ ਰਾਹੀ ਨੂੰ ਤਿੰਨ ਰੰਗ ਲੱਗੇ ਆ ਨਿਸ਼ਾਨ ਸਾਹਿਬ ਦੇ। ਪਹਿਲਾ ਚਿੱਟਾ ਰੰਗ ਲੱਗਿਆ ਸ਼ਾਂਤੀ ਦਾ ਪ੍ਰਤੀਕ, ਫਿਰ ਕੇਸਰੀ ਰੰਗ ਲੱਗਿਆ, ਫਿਰ ਨੀਲਾ ਰੰਗ ਲੱਗਿਆ ਨਿਸ਼ਾਨ ਸਾਹਿਬ ਦਾ। ਇਹਦੇ ਕਾਰਨ ਨੇ ਇਹ ਨਿਸ਼ਾਨੀ ਹੈ ਝੂਲ ਤੇ ਨਿਸ਼ਾਨ ਪੰਥ ਮਹਾਰਾਜ ਕੇ। ਇੱਥੋਂ ਪਤਾ ਲੱਗਦਾ ਵੀ ਗੁਰੂ ਗੁੰਮ ਜੋਚਾ ਦੱਸਦੇ ਨਾ ਸਾਨੂੰ ਤੇ ਅਸੀਂ ਸੀਸ ਥਮਾ ਕੇ ਜਾਂਦੇ ਹਾਂ, ਨਿਸ਼ਾਨ ਸਾਹਿਬ ਦੱਸਦੇ ਸਾਡਾ ਸਿਰ ਝੁੱਕ ਜਾਂਦਾ ਆਪਣੇ ਆਪ ਹੀ। ਬੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ, ਕਿਤੇ ਬਿਲਡਿੰਗ ਨੂੰ ਦੇਖ ਕੇ ਨਹੀਂ ਆਪਾਂ ਸਿਰ ਝੁਕਾਇਆ, ਅਸਮਾਨਾਂ ਨੂੰ ਛੂੰਹਦੀਆਂ ਬਿਲਡਿੰਗਾਂ, ਇੰਜੀਨੀਅਰਾਂ ਨੇ ਬੜੇ ਉੱਚੇ ਮਹਿਲ ਬਣਾਏ ਆ, ਬੜੀਆਂ ਵੱਡੀਆਂ ਬਿਲਡਿੰਗਾਂ ਸਟੀਲ ਦੀਆਂ ਬਿਲਡਿੰਗਾਂ ਬਣ ਗਈਆਂ, ਘੁੰਮਦੀਆਂ ਹੋਈਆਂ ਬਿਲਡਿੰਗਾਂ ਬਣ ਗਈਆਂ। ਬੰਦਾ ਦੇਖ ਕੇ ਕਹਿ ਤਾਂ ਦਊ ਵੀ ਬੜੀ ਬੜੀ ਤਜਰਬਾਕਾਰੀ ਹੈ, ਕਹਿ ਤਾਂ ਦਊ ਵੀ ਬੜੀ ਵੱਡੀ ਮੰਜ਼ਿਲ ਹੈ, ਪਰ ਮੱਥਾ ਨਹੀਂ ਕੋਈ ਟੇਕਦਾ। ਮੱਥਾ ਉੱਥੇ ਟੇਕਿਆ ਜਾਂਦਾ ਜਿੱਥੇ ਗੁਰੂ ਦਾ ਕੋਈ ਨਿਸ਼ਾਨ ਦਿਸ ਜਾਵੇ। ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਵੀ ਜੇ ਔਰੰਗਜ਼ੇਬ ਚਾਹੁੰਦਾ ਢੋਲਕੀਆਂ ਛੈਣੇ ਬੰਦ ਹੋਣ, ਜੇ ਚਾਹੁੰਦਾ ਇਹ ਭੋਰਿਆਂ ਚ ਵੜ ਜਾਣ, ਜੇ ਔਰੰਗਜ਼ੇਬ ਚਾਹੁੰਦਾ ਵੀ ਇਹਨਾਂ ਦੇ ਸਿਰਾਂ ਤੇ ਦਸਤਾਰਾਂ ਨਾ ਹੋਣ, ਜੇ ਔਰੰਗਜ਼ੇਬ ਚਾਹੁੰਦਾ ਵੀ ਕੋਈ ਦਬਲਿਆ ਕੁਚਲਿਆ ਬੰਦਾ ਫੌਜੀ ਨਾ ਬਣ ਜਾਵੇ, ਸੰਤ ਸਿਪਾਹੀ ਨਾ ਬਣ ਜਾਵੇ। ਇੱਥੇ ਮੈਂ ਬੇਨਤੀ ਕਰਾਂ ਵੀ ਮਹਾਰਾਜ ਨੇ ਬਣਾਇਆ ਇਹ ਦਬਲਿਆਂ ਕੁਚਲਿਆਂ ਨੂੰ। ਜੇ ਤੁਸੀਂ ਮਨੁ ਸਿਮਰਤੀ ਪੜ੍ਹੀਏ ਆਪਾਂ ਸਾਰੇ, ਜੇ ਸਨਾਤਨ ਵਾਲਿਆਂ ਦਾ ਇਤਿਹਾਸ ਪੜ੍ਹੀਏ, ਉਹਨਾਂ ਨੇ ਸਾਨੂੰ ਜੱਟ ਸਿੱਖ ਤੋਂ ਲੈ ਕੇ ਗਿੱਦੜਕੁੱਟ ਤੱਕ 6,637 ਜਾਤਾਂ ਨੂੰ ਸ਼ੂਦਰ ਲਿਖਿਆ ਤੇ 22 ਧਾਰ ਦੇ ਰਾਜੇ ਵੀ ਮਹਾਰਾਜ ਦੇ ਨਾਲ ਹੱਥ ਮਿਲਾਉਣ ਆਏ ਸੀ, ਰਾਜਾ ਜੇ ਭੀਮ ਚੰਦ ਵਰਗੇ। ਉਹ ਕਹਿੰਦੇ ਵੀ ਤੇਰੇ ਸਿੱਖ ਬਣ ਜਾਂਦੇ ਆ ਪਰ ਇਹਨਾਂ ਨਾਲ ਨਹੀਂ ਬਹਿਣਾ। ਆ ਜਿਹੜੇ ਜੱਟ ਮਜ਼੍ਹਬੀ ਝੌਰ ਛਿੰਬੇ ਨਾਈ ਇਕੱਠੇ ਕੀਤੇ ਨੇ ਸ਼ੂਦਰ ਨੇ, ਇਹਨਾਂ ਨੇ ਨਹੀਂ ਬਹਿਣਾ, ਇਹਨਾਂ ਦੇ ਨਾਲ ਸਾਂਝ ਨਹੀਂ, ਕੋਈ ਪੰਗਤ ਨਹੀਂ, ਕੋਈ ਸੰਗਤ ਨਹੀਂ, ਕੋਈ ਭੋਜਨ ਪਾਣੀ ਨਹੀਂ। ਮਹਾਰਾਜ ਕਹਿੰਦੇ ਸ਼ੂਦਰ ਨਹੀਂ ਇਹ ਸਿੱਖ ਨੇ ਮੇਰੇ, ਮਜ਼੍ਹਬੀ ਸਿੱਖ ਤੇ ਜੱਟ ਛਿੰਬੇ ਜਿਹੜੇ। ਮਹਾਰਾਜ ਕਹਿੰਦੇ ਰਾਜਿਓ ਇਹਨਾਂ ਨੂੰ ਤੁਸੀਂ ਸ਼ੂਦਰ ਕਹਿੰਦੇ, ਮੇਰੇ ਸਿੱਖ ਆ, ਇਹ ਮੈਨੂੰ ਜਾਣੋ ਪਿਆਰੇ ਆ, ਇਨਹੀ ਕੀ ਕਿਰਪਾ ਸੇ ਸਜੇ ਹਮ ਹੈ, ਨਹੀਂ ਬਹੁਤ ਸੇ ਗਰੀਬ ਕਰੋਰ ਪਰੇ। ਕਹਿੰਦੇ ਸ਼ੂਦਰ ਨਹੀਂ ਇਹ ਸਿੱਖ ਨੇ ਮੇਰੇ, ਜੱਟ ਮਜ਼੍ਹਬੀ ਸਿੱਖ ਤੇ ਛਿੰਬੇ ਜਿਹੜੇ। ਚਮਾਰ ਨਹੀਂ ਤੇ ਡੂਮ ਜਲਾਹੇ, ਚਾਰ ਵਰਨਾ ਦੇ ਚਾਰੇ ਪਾਵੇ। ਸਭ ਤੋਂ ਨੀਵਾਂ ਜੋ ਨਜ਼ਰੀ ਪੈਂਦਾ ਮੇਰੇ ਲਈ ਉਹ ਸੌਦਾ ਮਹਿੰਗਾ। ਅਜੀਤ ਬਾਲਮ ਨੂੰ ਸਭ ਨੇ ਪਿਆਰੇ, ਪਾਰਸ ਵਰਗੇ ਲੱਖ ਦਲਦਾਰੇ। ਕਹਿੰਦੇ ਬਾਈ ਧਾਰ ਦੇ ਰਾਜਿਆਂ ਨੂੰ, ਮਹਾਰਾਜ ਕਹਿੰਦੇ ਉਹ ਬਾਈ ਧਾਰ ਦੇ ਰਾਜਿਓ ਜਿਹਨਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਆ ਨਾ, ਨਿੱਕੀਆਂ ਸੁੱਕੀਆਂ ਜਾਤਾਂ ਕਹਿੰਦੇ ਆ, ਇਹ ਮੇਰੇ ਪਿਆਰੇ ਨੇ, ਮੇਰੇ ਸਿੱਖ ਨੇ, ਮੇਰੇ ਯੋਧੇ ਆ, ਮੇਰੇ ਸੰਤ ਸਿਪਾਹੀ ਆ, ਮੇਰੇ ਸੂਰਮੇ ਆ। ਇਹ ਘੋੜ ਸਵਾਰੀ ਵੀ ਕਰਨਗੇ, ਇਹ ਦਸਤਾਰੇ ਵੀ ਸਜਾਉਣਗੇ, ਇਹ ਤੇਗਾਂ ਤੇ ਕਿਰਪਾਨਾਂ ਵੀ ਚੁੱਕਣਗੇ, ਇਹ ਜੰਗ ਦੇ ਮੈਦਾਨ ਵਿੱਚ ਖੰਡੇ ਵੀ ਖੜਕਾਉਣਗੇ, ਇਹ ਅਕਾਲ ਅਕਾਲ ਕਰਨਗੇ, ਇਹ ਅਕਾਲ ਪੁਰਖ ਦੇ ਪੁਜਾਰੀ ਹੋਣਗੇ। ਤੇ ਬਾਈ ਧਾਰ ਦੇ ਰਾਜਾ ਨੂੰ ਮਹਾਰਾਜ ਕਹਿੰਦੇ ਤੁਹਾਡੇ ਨਾਲ ਨੀ ਕੋਈ ਮੇਰੀ ਸਹਿਮਤੀ। ਅੱਜ ਦਾ ਕੋਈ ਮੰਤਰੀ ਸ਼ੰਤਰੀ ਆ ਜੇ ਬੰਦਾ ਭਰਾ ਨੂੰ ਛੱਡ ਦਿੰਦਾ ਵੀ ਮੈਂ ਭਰਾ ਤੋਂ ਕੀ ਲੈਣਾ, ਮੇਰੀ ਮੰਤਰੀ ਨਾ ਮਿਲਣੀ ਚਾਹੀਦੀ। ਉਹ ਸਮੇਂ ਰਿਆਸਤਾਂ ਦੇ ਰਾਜੇ ਜਿਹੜੇ ਮਹਾਰਾਜ ਨੂੰ ਕਹਿੰਦੇ ਸੀ ਵੀ ਤੇਰੇ ਨਾਲ ਕੋਈ ਸਾਡਾ ਰੋਸ ਰਿਸਾ ਨਹੀਂ, ਪਰ ਸਾਨੂੰ ਰੋਸ ਰਿਸਾ ਇਹ ਹੈ ਵੀ ਜਿਨ੍ਹਾਂ ਦਾ ਅਸੀਂ ਪਰਛਾਵਾਂ ਵੀ ਨਹੀਂ ਲੈਂਦੇ, ਸਾਡੇ ਸਿਰ ਤੇ ਬਿਠਾ ਤੇ ਤੂੰ। ਤੇ ਮਹਾਰਾਜ ਨੇ ਏਡੀ ਵੱਡੀ ਗੱਲ ਕਹੀ, ਮਹਾਰਾਜ ਤਾਂ ਰੱਬ ਸੀ ਨਾ, ਅਸੀਂ ਤਾਂ ਕਰੋੜਾਂ ਜਨਮ ਲੈ ਲਈਏ ਤਾਂ ਵੀ ਉਹਦੇ ਚਰਨਾਂ ਦੀ ਧੂੜ ਨਹੀਂ ਬਣ ਸਕਦੇ। ਮਹਾਰਾਜ ਕਹਿੰਦੇ ਮੈਂ ਤਾਂ ਇਹਨਾਂ ਦਾ ਬਣਾਇਆ ਹੋਇਆ ਬਣਿਆ ਬੈਠਾ ਗੁਰੂ ਗੋਬਿੰਦ ਸਿੰਘ, ਦੱਸੋ ਆਪਾਂ ਬਣਾ ਸਕਦੇ? ਏਡਾ ਮਾਣ ਥੋੜਾ, ਇੰਨਾ ਥੋੜਾ ਮਾਣ ਸਾਨੂੰ ਸਾਡੀ ਝੋਲੀ ਚ ਪਾਇਆ ਮਹਾਰਾਜ ਨੇ। ਹਮ ਕੀਰੇ ਕਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਅਸੀਂ ਤਾਂ ਉਹਦੇ ਚਰਨਾ ਕਮਲਾਂ ਦੇ ਕੀਰੇ ਕਰਮ ਵੀ ਨੀ, ਧੂੜ ਵੀ ਨੀ, ਮਿੱਟੀ ਵੀ ਨੀ ਉਹਦੇ, ਪਰ ਉਹ ਇੱਡੀ ਪਦਵੀ ਦੇ ਰਿਹਾ ਉਹਦੇ ਸਿੱਖਾਂ ਨੂੰ, ਮੇਰਾ ਆਵਾਜ਼ਾਂ ਵਾਲਾ ਪਾਤਸ਼ਾਹ। ਆਓ ਬਾਈ ਧਾਰ ਦੇ ਰਾਜੇ ਮੁੜਿਆ ਏ, ਤੇ ਇਹਨਾਂ ਨੇ ਮੁੜ ਕੇ ਇੱਕ ਰਹਿ ਕੀਤੀ ਹੈ। ਕਹਿੰਦੇ ਵੀ ਜੇ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਦੀ ਤਾਕਤ ਵੱਧਦੀ ਗਈ ਤੇ ਸਾਡੀਆਂ ਰਿਆਸਤਾਂ ਖਤਰੇ ਵਿੱਚ। ਮੈਂ ਇੱਥੇ ਇੱਕ ਪਹਿਲਾਂ ਬੇਨਤੀ ਕਰ ਜਾਵਾਂ ਵੀ 14 ਜੰਗ ਕੀਤੇ ਮਹਾਰਾਜ ਨੇ, 12 ਜੰਗ ਹਿੰਦੂ ਰਾਜਿਆਂ ਨਾਲ ਹੋਏ ਆ, 2 ਜੰਗਾਂ ਦੇ ਵਿੱਚ ਇਨਵੋਲਵ ਹੋਏ ਆ ਮੁਗਲ ਲੋਕ, ਉਹ ਵੀ ਇਹਨਾਂ ਨੇ ਚਿੱਠੀਆਂ ਪਾ ਪਾ ਕੇ ਚੱਕ ਥੱਲ ਕਰਕੇ ਨਾਰ ਲਾਏ। ਤੇ 14 ਚੋਂ 12 ਜੰਗ ਜਿਹੜੇ ਹੋਏ, ਤੇ ਹੋਏ ਕਿਹਨਾਂ ਨਾਲ, ਜਿਨ੍ਹਾਂ ਦੇ ਕਿਤੇ ਦਾਦੇ ਪੜਦਾਦੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਾਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾ, ਜਿਨ੍ਹਾਂ ਦੇ ਦਾਦੇ ਪੜਦਾਦੇ ਦੀਪ ਚੰਦ ਵਰਗੇ, ਤਾਰਾ ਚੰਦ ਵਰਗੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਾਏ, ਤੇ ਉਹਨਾਂ ਦੇ ਹੀ ਗਾਂ ਪੁੱਤ ਪੜੋਤਿਆਂ ਨੇ, ਭੀਮ ਚੰਦ ਵਰਗਿਆਂ ਨੇ ਦੁਸ਼ਮਣੀਆਂ ਮੁੱਲ ਲਈਆਂ ਮਹਾਰਾਜ ਦੇ ਨਾਲ। ਮਹਾਰਾਜ ਕੱਲੇ ਲੜਾਈ ਨਹੀਂ, ਲੜਾਈ ਤੋਂ ਟਲਦੇ ਸੀ ਮਹਾਰਾਜ, ਕਹਿੰਦੇ ਸੀ ਟਾਲਿਆ ਜਾਵੇ। ਜਿਹਨਾਂ ਸਿਆਣਾ ਬੰਦਾ ਕਹਿੰਦਾ ਹੁੰਦਾ ਵੀ ਜਿੰਨਾ ਸਮਾਂ ਟਾਲਿਆ ਜਾਵੇ ਚੰਗਾ ਹੀ ਹੈ, ਕਿਉਂਕਿ ਮੂਰਖੇ ਨਾਲ ਨਾ ਲੁੱਝੀਐ, ਜਿਹੜਾ ਮੂਰਖ ਬੰਦਾ ਉਹਦੇ ਨਾਲ ਲੁੱਝਣਾ ਵੀ ਮਾੜਾ ਹੁੰਦਾ। ਤੇ ਮੂਰਖ ਗੰਢ ਪਏ ਮੋਹ ਮਾਰ, ਕਹਿੰਦੇ ਜੇ ਫਿਰ ਮੂਰਖ ਹੱਡੀ ਟੱਪ ਜੇ ਫਿਰ ਚਪੇੜਾਂ ਵੀ ਖਾਂਦਾ, ਜਵੇ ਬਾਣ ਲੱਗੇ ਤਵੇ ਰੋਸ ਜਾਗਿਓ। ਮਹਾਰਾਜ ਟਲਦੇ ਰਹੇ ਲੜਾਈਆਂ ਤੋਂ, ਪਰ ਜਦੋਂ ਫਿਰ ਚੜ ਕੇ ਆਉਂਦੇ ਆ ਤੇ ਫਿਰ ਮਹਾਰਾਜ ਚੰਗੀ ਮੱਤ ਸਿਖਾ ਕੇ ਤੋਰਦੇ। ਬਾਈ ਧਾਰ ਦੇ ਰਾਜਿਆਂ ਨੇ ਫਿਰ ਚਿੱਠੀਆਂ ਲਿਖੀਆਂ, ਪੱਤਰ ਲਿਖੇ ਔਰੰਗਜ਼ੇਬ ਨੂੰ, ਕਹਿੰਦੇ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਜਿਹੜਾ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੁੰਦਾ ਤੇ ਤੋਂ, ਤੇ ਉਹਨਾਂ ਦਾ ਪਿਤਾ ਸ਼ਹੀਦ ਕੀਤਾ ਚਾਂਦਨੀ ਚੌਂਕ ਚ ਕਤਲ ਕਰਤਾ ਪਿਓ, ਕਿਉਂਕਿ ਜਿਹੜਾ ਬੰਦਾ ਮਾੜਾ ਉਹ ਗੱਲ ਲੱਭਦਾ ਹੁੰਦਾ ਵਿੱਚੋਂ ਵੀ ਕਿਹੜੇ ਬੰਦੇ ਨੂੰ ਮੈਂ ਬਰਖਿਲਾਫ਼ ਕਢਾਂ, ਕਿਹੜੀ ਪਾਵਰ ਮੈਂ ਆਪਦੇ ਨਾਲ ਖੜਾਵਾਂ। ਰਾਜਨੀਤਿਕ ਲੋਕ ਇਹੀ ਸੋਚਦੇ ਹੁੰਦੇ ਵੀ ਉਹਨੂੰ ਫਲਾਣੇ ਨੂੰ ਨਾਰ ਲਾ ਲਈਏ। ਹੁਣ ਵੀ ਚੱਲਦਾ ਨਾ, ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਬੰਦਾ ਆ ਜਾਂਦਾ, ਦੂਜੀ ਚੌਥੀ ਜੀ 'ਚ ਆ ਜਾਂਦਾ। ਜਦੋਂ ਵੱਡੇ ਵੱਡੇ ਘਪਲੇ ਕੀਤੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਆਉਣਾ ਪੈਂਦਾ, ਧੌਣ 'ਤੇ ਗੋਡਾ ਰੱਖ ਦਿੰਦੀਆਂ ਸਰਕਾਰਾਂ ਵੀ ਨਹੀਂ ਜਨਤਕ ਕਰਦੇ ਅੰਦਰ ਸੜਦੇ ਤੇ ਨਹੀਂ ਐਲਾਨ ਕਰ ਵੀ ਇੱਧਰ। ਇਹ ਰਾਜਨੀਤੀ ਚੱਲਦੀ ਰਹਿੰਦੀ, ਪੁੱਠੀ ਸਿੱਧੀ ਹੈ ਇਹ। ਪਰ ਗੁਰੂ ਸਾਹਿਬ ਨੇ ਜਿਹੜੀ ਰਾਜਨੀਤੀ ਕੀਤੀ ਬਿਲਕੁਲ ਸਿੱਧੀ, ਧਰਮ ਤੋਂ ਥੱਲੇ ਰੱਖ ਕੇ, ਅੱਜ ਧਰਮ ਤੋਂ ਉੱਤੇ ਚੱਲਦੀ ਹੈ। ਤੇ ਇਹਨਾਂ ਨੇ ਫਿਰ ਰਾਜਨੀਤੀ ਦਾ ਪੜਾਅ ਵਰਤਿਆ ਬਾਈ ਧਾਰ ਦੇ ਰਾਜੇ ਨੇ। ਕਹਿੰਦੇ ਦਿੱਲੀ ਸਰਕਾਰ ਨੂੰ ਨਾਲ ਲੜ ਗਏ, ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਅਸੀਂ ਨਹੀਂ ਜਿੱਤ ਸਕਦੇ ਗੁਰੂ ਗੋਬਿੰਦ ਸਿੰਘ ਨੂੰ। ਆਸਰਾ ਉਹੀ ਲੈਂਦਾ ਹੁੰਦਾ ਜਿਹਦੇ ਵਿੱਚ ਆਪਦੇ 'ਚ ਬਲ ਨਾ ਹੋਵੇ, ਉਹ ਆਸਰਾ ਲੈਂਦਾ ਹੁੰਦਾ ਦੂਜੇ ਦਾ, ਜਿਹਨੂੰ ਪਤਾ ਬਈ ਮੈਂ ਨਹੀਂ ਕੁਝ ਕਰ ਸਕਦਾ, ਉਹ ਦੂਜੇ ਨੂੰ ਹੌਸਲਾ ਦਊਗਾ ਵੀ ਤੇਰੇ ਨਾਲ ਆ ਬਈ, ਅਗਲੇ ਨੂੰ ਮੂਹਰੇ ਕਰਕੇ ਆਪ ਭਾਵੇਂ ਪਿੱਛੇ ਹੀ ਹੋ ਜਾਵੇ, ਕਈ ਇਹ ਜੇ ਵੀ ਹੁੰਦੇ ਆ। ਇਹਨਾਂ ਨੇ ਕਿਹਾ ਸਾਤੋ ਤਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਤਿਆ ਜਾਣਾ, ਤੇ ਔਰੰਗਜ਼ੇਬ ਨੂੰ ਲਿਖੀਆਂ ਚਿੱਠੀਆਂ, ਚਿੱਠੀਆਂ 'ਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਗੱਲ ਲਿਖੀ ਵੀ ਤੇਤੋਂ ਬਦਲਾ ਲੈਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ। ਉਹ ਨਿਤ ਨਗਾਰੇ 'ਤੇ ਚੋਟਾਂ ਲਾਉਂਦਾ, ਉਹ ਨਿਤ ਜੰਗਾਂ ਦਾ ਅਭਿਆਸ ਕਰਾਉਂਦਾ, ਉਹ ਨਿਤ ਘੋੜ ਸਵਾਰੀ ਕਰਦਾ ਉਹਦੇ 'ਤੇ ਉਹਦੇ ਸੁਰਮੇ, ਉਹ ਨਿਤ ਦੁਨੀਆਂ ਦੀਆਂ ਫਰਿਆਦਾਂ ਸੁਣਦੇ ਆ, ਉੱਥੇ ਕਚਹਿਰੀਆਂ ਲੱਗਦੀਆਂ ਏ। ਅੱਜ ਸਾਡੇ ਰਾਜ ਭਾਗ ਨੂੰ ਖਤਰਾ ਹੈ ਤੇ ਕੱਲ ਨੂੰ ਤੇਰੇ ਰਾਜ ਭਾਗ ਨੂੰ ਖਤਰਾ ਹੋ ਜਾਣਾ। ਇਹ ਸੜ ਗਿਆ ਰੰਗਾ ਪਾਪੀ, ਮੱਥੇ ਤੇ ਤਿਉੜੀਆਂ ਪੈ ਗਈਆਂ, ਇਹਨੇ ਸਭਾ ਬੁਲਾਈ ਆ, ਰੰਗੇ ਪਾਪੀ ਨੇ ਸੂਰਮੇ ਮੰਗਾਏ ਆ, ਯੋਧੇ ਮੰਗਾਏ ਆ, ਜਰਨੈਲ ਮੰਗਾਏ ਆ, ਇਹਨੇ ਪਾਨਾਂ ਦਾ ਬੀੜਾ ਤੇ ਤੇਗ ਕਚਹਿਰੀ ਦੇ ਵਿੱਚ ਰੱਖੀ ਹੈ, ਦਰਬਾਰ ਦੇ ਵਿੱਚ ਰੱਖੀ। ਇਹ ਕੜਕ ਕੇ ਬੋਲਿਆ, ਕਹਿੰਦਾ ਵੀ ਕੋਈ ਸੂਰਮਾ, ਕੋਈ ਯੋਧਾ, ਕੋਈ ਬੜੀ ਪੁਰਖ ਉੱਠੇ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲਿਆਵੇ। ਆਓ ਜਿਵੇਂ ਇਹ ਆਪਣੇ ਮੂੰਹ ਚੋਂ ਕੌੜੇ ਸ਼ਬਦ ਮੱਥੇ ਤੇ ਪਾ ਕੇ ਤਿਉੜੀਆਂ, ਆਪਣੇ ਸੂਰਮੇ ਨੂੰ ਨਲਕਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਦੀ ਕਰਦਾ ਗੱਲ ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸਾ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

0: پڑے دشمیش نو کوئی سور میں اٹھے جو پڑے دشمیش نو کوئی سور میں اٹھے جو پڑے دشمیش نو
1: کہندا گرو گوبند نو کوئی لیاوے پھڑ کے لیاوے اورنگزیب کہندا بادشاہ کہندا کہندا گرو گوبند نو کوئی لیاوے پھڑ کے چکلے بیڑا پان دا تے کلمہ پڑھ کے یہ جڑا بیڑا نا بیڑا شبد آپاں وی ورت لینے کئی ویری اپنے بھی کئی ویری کیا جاندا وی فلانے نے فلانے کام دا بیڑا چکیا اے بیڑا شبد ساڈا نہیں ساڈے شبد نے ذمہ واری ساڈا شبد آ بھی سیوا لئی گورمت دے ستانت دی گل ہور ہے اے بیڑا چکنا کوئی کیونکہ پانا دا بیڑا جڑا مسلمان لاؤندے نا ساڈے لئی وڈی کرایت آ بیڑا جڑا گھوڑے نہیں ننگے سی مہاراج دے پر ساڈے سکھ کئی یہ دا سیون کردے نہیں کرنا چاہیے بہت ویری سن کے بھی نہیں بندہ ہٹدا ہوں تو ڈاکٹری لینڈ نے بھی سائنس نے وگیان نے بھی یہ کہہ دتا تے جڑا یہ تمباکو ہوں وہ فوٹو بھی کینسر دی لاؤندے ہے بندہ پھر کھائی جاتا یہ یہ پانا دا بیڑا جڑا یہ بیڑا چکنا ہوں بھی ایک تا تیگ رکھی مورے دشالا رکھیا تے ایک پانا دا بیڑا چکنا بیڑا چکے منہ چ پاؤنا ذمہ واری لینی یہ کہتے سی بیڑا چکنا یہ مغلوں بچ ساڈے بچ نہیں کہندا گرو گوبند نو کوئی لیاوے پھڑ کے چکلے بیڑا پان دا تے کلمہ پڑھ کے میں دیواں فوجاں بھاریاں تر پینا تڑ کے ਉਹਦੇ ਪੈਰੀ ਪਾਓ ਬੇੜੀਆਂ ਹੱਥ ਕੜੀਆਂ ਜੜ ਕੇ ਕੋਈ ਆਪੇ ਆਵੇ ਸੂਰਮਾ ਸਿਰ ਤਲੀ ਤੇ ਧਰ ਕੇ ਕਹਿੰਦੇ ਕੋਈ ਸੂਰਮਾ ਆ ਜਾਵੇ ਸਿਰ ਤਲੀ ਤੇ ਧਰ ਲਵੇ ਕਿਉਂਕਿ ਇੱਥੇ ਜਿਹੜਾ ਜੰਗ ਦੇ ਮੈਦਾਨ ਚ ਜਾਣਾ ਨਾ ਕੋਈ ਸੌਖਾ ਨਹੀਂ ਹੁੰਦਾ ਤੇ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੂਹਰੇ ਜਾਣਾ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੰਗ ਕਰਨਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਪ੍ਰਤਾਪ ਬਹੁਤ ਜ਼ਿਆਦਾ ਫੈਲਿਆ ਹੋਇਆ ਸੀ ਕੋਨੇ ਕੋਨੇ ਚ ਤੇ ਗੁਰੂ ਸਾਹਿਬ ਦੀ ਜਿਹੜੀ ਬਹਾਦਰੀ ਦੀ ਗੱਲ ਆ ਨਾ ਉਹ ਦੁਨੀਆਂ ਦੇ ਕੋਨੇ ਕੋਨੇ ਚ ਵੱਡੇ ਵੱਡੇ ਸੂਰਮਿਆਂ ਨੂੰ ਯੋਧਿਆਂ ਨੂੰ ਪਤਾ ਹੈ ਵੱਡੇ ਵੱਡੇ ਸੂਰਮਿਆਂ ਨੂੰ ਯੋਧੇ ਜਾਣਦੇ ਇਸ ਗੱਲ ਨੂੰ ਵੀ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਕੋਈ ਖਾਨਾ ਦਾ ਵਾੜਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤਾਂ ਮੱਥਾ ਹੀ ਲਾਉਣਾ ਉਹਦੇ ਸ਼ਾਸਤਰਾਂ ਦਾ ਮੁਕਾਬਲਾ ਕਰਨਾ ਤਾਂ ਵੱਖਰੀ ਗੱਲ ਆ ਉਹਦੇ ਤੇ ਨੈਣਾਂ ਦੇ ਤੀਰ ਆ ਜਿਹੜੇ ਉਹਨਾਂ ਦੀਆਂ ਤਾਂ ਨਜ਼ਰਾਂ ਦਾ ਨਹੀਂ ਕੋਈ ਮੁਕਾਬਲਾ ਕਰ ਸਕਦਾ ਜਿਵੇਂ ਸੂਰਜ ਮੂਹਰੇ ਝਾਕਿਆ ਨਹੀਂ ਜਾ ਸਕਦਾ ਨਾ ਨੀਵੀਂ ਪੈ ਜਾਂਦੀ ਜੇ ਬੰਦਾ ਸੂਰਜ ਵੱਲ ਨੂੰ ਝਾਕੇ ਤੇ ਐਵੇਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤਾਂ ਨੈਣਾਂ ਨਾਲ ਨੈਣ ਮਿਲਾਉਣੇ ਵੀ ਘੈਲ ਕਰ ਦਿੰਦੇ ਹੈ ਜੰਗ ਕਰਨਾ ਤਾਂ ਬੜੀ ਵੱਡੀ ਦੂਰ ਦੀ ਗੱਲ ਇਹ ਸਾਰਿਆਂ ਨੂੰ ਪਤਾ ਜਦੋਂ ਅਰੰਗੇ ਨੇ ਐਲਾਨ ਕੀਤਾ ਵੀ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਉਣਾ ਤੇ ਆਪਣੇ ਅਰਗੇ ਮੂਹਰੇ ਬੈਠਣ ਵਾਲੇ ਪਛਾਣ ਹੋਣ ਲੱਗ ਗਏ ਖਿਸਕਣ ਲੱਗ ਗਏ ਉਹਨੇ ਦੂਜੀ ਵੇਰ ਫੇਰ ਕਿਹਾ ਕਿਸੇ ਦਾ ਹੌਸਲਾ ਨਾ ਪਵੇ ਵੀ ਮੈਂ ਕਵਾਂ ਉੱਠ ਕੇ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਜਾਣਾ ਕਿਸੇ ਦਾ ਹੌਸਲਾ ਨਾ ਪਿਆ ਤੇ ਫਿਰ ਤੀਜੀ ਵੇਰ ਇੱਕ ਨੌਜਵਾਨ ਮੁੰਡਾ ਉੱਠਿਆ ਜਿਹੜਾ ਭਰ ਜਵਾਨੀ ਚ ਜਿਹਦਾ ਨਾਂ ਏ ਸੈਦ ਖਾਂ ਤੇ ਜਿਹੜਾ ਸੋਹਣਾ ਵੀ ਬੜਾ ਲਾਲੀਆਂ ਡੁੱਲ ਡੁੱਲ ਪੈਂਦੀਆਂ ਚਿਹਰੇ ਦੇ ਉੱਤੇ ਡੋਲੇ ਫਰਕਦੇ ਹੈ ਜਵਾਨੀ ਕਹਿੰਦੇ ਮਸਤਾਨੀ ਹੁੰਦੀ ਹੈ ਜਵਾਨੀ ਚ ਬੰਦਾ ਰੱਬ ਨੂੰ ਵੀ ਟੱਬ ਦੱਸਦਾ ਜਵਾਨੀ ਚ ਬੰਦਾ ਕਹਿੰਦਾ ਵੀ ਮੈਂ ਧਰਤੀ ਤੇ ਪੈਰ ਮਾਰਾਂ ਤੇ ਧਰਤੀ ਦੇ ਭੁਚਾਲ ਆ ਜਾਵੇ ਮੈਂ ਅਸਮਾਨ ਹਿਲਾ ਦਿਆਂ ਮੈਂ ਥੰਮ ਪਾੜ ਦਿਆਂ ਜਵਾਨੀ ਦਾ ਨਸ਼ਾ ਹੀ ਐਸਾ ਹੁੰਦਾ ਤੇ ਇਹ ਜਿਹੜਾ ਸੈਦ ਖਾਂ ਏ ਇਹਨੇ ਕਿਹਾ ਨਾਲੇ ਤਾਂ ਭਲ ਬਣ ਜੂਗੀ ਉੱਠ ਖੜਦੇ ਹਾਂ ਆਪਾਂ ਤੇ ਨਾਲੇ ਇਹ ਹਲੇ ਨਿਆਣੀ ਉਮਰ ਦਾ ਕਰਕੇ ਨਾ 18-20 ਸਾਲ ਦਾ ਕਿ ਜਾਣੇ ਵੱਧ ਵੀ ਲਿਖੀ ਇਦੋਂ ਕਈ ਵਾਰੀ ਨਿਆਣੀ ਉਮਰ ਚ ਬੰਦਾ ਫੈਸਲਾ ਵੱਡਾ ਲੈ ਲੈਂਦਾ ਜੋਸ਼ ਅਲੱਗ ਗੱਲ ਆ ਜ਼ੋਰ ਹੋਣਾ ਅਲੱਗ ਗੱਲ ਆ ਉਮਰ ਦੀ ਅਲੱਗ ਗੱਲ ਆ ਤੇ ਸਿਆਣਪ ਦੀ ਤਜਰਬੇ ਦੀ ਇਹ ਅਲੱਗ ਗੱਲਾਂ ਨੇ ਸਾਰੀਆਂ ਅਲੱਗ ਅਲੱਗ ਵਿਸ਼ੇ ਇਹਨਾਂ ਗੱਲਾਂ ਦੇ ਕਿਉਂਕਿ ਉਮਰਾਂ ਦੇ ਨਾਲ ਸਿਆਣਪ ਨਹੀਂ ਆਉਂਦੀ ਸਿਆਣਪ ਗੁਰੂ ਦੀ ਦਿੱਤੀ ਹੀ ਆਉਂਦੀ ਹੈ ਤਜਰਬਾ ਜਿਹੜਾ ਉਹ ਉਹਨਾਂ ਬੰਦਿਆਂ ਨੂੰ ਉਮਰਾਂ ਦੇ ਹਿਸਾਬ ਨਾਲ ਆਉਂਦਾ ਜਿਨ੍ਹਾਂ ਨੇ ਸੰਘਰਸ਼ ਕੀਤਾ ਹੋਵੇ ਤੇ ਇਹ ਜਿਹੜਾ ਸੈਦ ਖਾਂ ਏ ਇਹ ਉੱਠਿਆ ਬੋਲ ਸੁਣ ਕੇ ਇਹਨੇ ਕਿਹਾ ਵੀ ਇੱਕ ਤਾਂ ਭਰਜੀ ਬਣ ਜੂਗੀ। ਇਹਨਾਂ ਲੋਕਾਂ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਡਰ ਤੋਂ ਭੈ ਤੋਂ ਭੈ ਰੱਖਦੇ ਜਿਹੜੇ ਪਛਾਹ ਹੋ ਗਏ ਹੈ, ਮੇਰੀ ਇਹਨਾਂ ਚ ਟੌਹਰ ਬਣ ਜਾਣੀ ਹੈ ਤੇ ਔਰੰਗੇ ਦੀਆਂ ਨਜ਼ਰਾਂ ਦੇ ਵਿੱਚ ਮੈਂ ਵੱਡਾ ਬਣ ਜਾਣਾ ਤੇ ਮੈਨੂੰ ਵੱਡੇ ਰੈਂਕ ਵੱਡੇ ਅਹੁਦੇ, ਮੈਨੂੰ ਬੇਗਮਾਂ ਦੇ ਡੋਲੇ, ਮੈਨੂੰ ਧਨ ਦੌਲਤ ਜਗੀਰਾਂ ਮਿਲ ਜਾਣਗੀਆਂ। ਜੰਗ ਦਾ ਮੈਦਾਨ ਹੈ ਤੇ ਜੰਗ ਦੇ ਮੈਦਾਨ ਵਿੱਚ ਸੂਰਮੇ ਹੀ ਜਾਂਦੇ ਹੁੰਦੇ ਆ। ਸੁਣ ਕੇ ਉੱਠਿਆ ਸੈਦ ਖਾਂ, ਇੱਕ ਗੱਭਰੂ ਸ਼ੈਲ ਸ਼ਬੀਲਾ, ਇੱਕ ਗੱਭਰੂ ਨਾ ਸ਼ੈਲ ਸ਼ਬੀਲਾ ਯੋਧਾ ਸੈਦ ਖਾਂ ਉੱਠਿਆ। ਇਹਨੇ ਕਿਹਾ ਸੈਦ ਖਾਂ ਨੇ ਔਰੰਗਜ਼ੇਬ ਨੂੰ, ਕਹਿੰਦਾ ਬਾਦਸ਼ਾਹ ਜੇ ਮੈਨੂੰ ਤਕੜੀਆਂ ਫੌਜਾਂ ਦੇਵੋ, ਜੇ ਮੈਨੂੰ ਤਕੜੇ ਜਰਨੈਲ ਦੇਵੋ, ਜੇ ਮੈਨੂੰ ਤਕੜੇ ਹਥਿਆਰ ਦੇਵੋ ਤੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲਿਆਵਾਂ। ਤੇ ਔਰੰਗਜ਼ੇਬ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਡਰ ਤੋਂ, ਉਹਦੇ ਨਾਂ ਤੋਂ, ਉਹਦੇ ਭੈ ਤੋਂ ਇੰਨੇ ਲੋਕ ਕੰਬਦੇ ਕਿਉਂ ਆ? ਸੈਦ ਖਾਂ ਤੇਰਾ ਮੈਂ ਧੰਨਵਾਦ ਕਰਦਾ, ਤੂੰ ਉੱਠਿਆ ਏ ਪਰ ਉੱਠਿਆ ਬੜਾ ਲੇਟ ਆ, ਲੇਟ ਉੱਠਿਆ, ਇਹਦਾ ਮਤਲਬ ਮੈਨੂੰ ਤਿੰਨ ਆਵਾਜ਼ਾਂ ਤਾਂ ਮਾਰਨੀਆਂ ਪਈਆਂ ਵੀ ਉਹਦੇ ਨਾਂ ਤੋਂ ਲੋਕ ਡਰਦੇ ਆ। ਤੇ ਫਿਰ ਉੱਥੇ ਵਿੱਚੋਂ ਇੱਕ ਨੇ ਕਿਹਾ ਔਰੰਗਜ਼ੇਬ ਨੂੰ, ਕਹਿੰਦਾ ਜੀ ਉਹਦੀ ਜਿਹੜੀ ਲੜਾਈ ਆ ਨਾ ਗੁਰੂ ਗੋਬਿੰਦ ਸਿੰਘ ਜੀ ਦੀ, ਉਹਦੀ ਕੋਈ ਆਪਣੀ ਨਿੱਜੀ ਲੜਾਈ ਨੀ, ਉਹਦੀ ਕੋਈ ਜ਼ਮੀਨ ਜਾਇਦਾਦ ਪ੍ਰੋਪਰਟੀ ਦੀ ਲੜਾਈ ਨੀ, ਉਹਦੀ ਕੋਈ ਘਰ ਬਾਰ ਪਰਿਵਾਰ ਦੀ ਲੜਾਈ ਨੀ, ਉਹਦੀ ਤਾਂ ਜ਼ੁਲਮ ਦੇ ਨਾਲ ਲੜਾਈ ਹੈ। ਉਹ ਤਾਂ ਇਨਸਾਨੀਅਤ ਦਾ ਰਾਖਾ, ਉਹ ਫਰਜ਼ਾਂ ਦੀ ਪਾਲਣਾ ਕਰਦਾ, ਉਹਦੇ ਨਾਂ ਤੋਂ ਤਾਂ ਭੈ ਆਉਂਦਾ ਕਿਉਂਕਿ ਜਰ ਜੋਰ ਜ਼ਮੀਨ ਲਈ ਲੜਾਈਆਂ ਹੁੰਦੀਆਂ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਰ ਜੋਰ ਜ਼ਮੀਨ ਲਈ ਕੋਈ ਲੜਾਈ ਵੀ ਨਹੀਂ ਕੀਤੀ। ਮੇਰੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਅਕਾਲ ਪੁਰਖ ਨੂੰ ਫੜਨ ਵਾਸਤੇ ਜਿਵੇਂ ਸੈਦ ਖਾਂ ਕਰਦਾ ਤਿਆਰੀ, ਜਿਵੇਂ ਸ਼ਾਸਤਰ ਬਾਤਰ ਚੁੱਕਦਾ, ਜਿਵੇਂ ਪੰਨਾ ਦਾ ਬੀੜਾ ਪਾ ਕੇ ਮੂੰਹ ਦੇ ਵਿੱਚ ਆ ਰੰਗੇ ਕੋਲੋਂ ਲੈ ਕੇ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਦੀਆਂ ਤਿਆਰੀਆਂ ਕਰਦਾ ਸਾਥੀ ਹੈ, ਕਿਉਂ ਕਹਿ ਰਹੇ?

0: ਸੁਣ ਕੇ ਉੱਠਿਆ ਸੈਦ ਖਾਂ ਗੱਭਰੂ ਫਰਤੀਲਾ, ਮੈਂ ਢੋਣਾ ਪੂਰੀ ਆਨੰਦ ਨੂੰ ਕਰ ਦੇਣਾ ਤੀਲਾ, ਮੈਂ ਵੱਢ ਵੱਢ ਲਾਵਾਂ ਢੇਰੀਆਂ ਜੁੱਸਾ ਫਰਤੀਲਾ, ਮੇਰੀ ਅੱਖ ਵਿੱਚ ਰੜਕਦਾ ਬੈਰੀ ਅਣਖੀਲਾ, ਮੈਨੂੰ ਕਰਨਾ ਪੈਣਾ ਪਾਰਸਾ ਕੋਈ ਵੱਡਾ ਹੀਲਾ। ਸੈਦ ਖਾਂ ਲੈ ਕੇ ਫੌਜਾਂ ਦਿੱਲੀ ਤੋਂ ਰਵਾਨਾ ਹੁੰਦਾ ਏ ਆਨੰਦਪੁਰ ਸਾਹਿਬ ਵੱਲੋਂ, ਤੇ ਰਸਤੇ ਦੇ ਵਿੱਚ ਬੜੇ ਚਾਹ ਚੜਦੇ ਜਾਂਦੇ ਹਨ
1: ਜੀ,
0: ਫੌਜਾਂ ਦੇ ਕੇ, ਸ਼ਸਤਰ ਦੇ ਕੇ, ਅਰੰਗੇ ਦਾ ਸਿਰ ਦੇ ਹੱਥ ਦੇ ਕੇ, ਆਪਦੇ ਮਨ ਦੇ ਵਿੱਚ ਸੋਚਦਾ ਜਾਂਦਾ ਵੀ ਕੋਈ ਵੱਡੀ ਗੱਲ ਨਹੀਂ, ਆਹ ਸਮੇਂ ਦੀ ਸਮਾਪਤੀ ਹੈ, ਪਤਾ ਤਾਂ ਇਹਨੂੰ ਗਾਂਹ ਜਾ ਕੇ ਲੱਗਣਾ ਵੀ ਕਿੱਡੀ ਵੱਡੀ ਪਾਵਰ ਦੇ ਨਾਲ ਮੱਥਾ ਲਾਉਣ ਚੱਲਿਆ। ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਅਗਲੇ ਦੀਵਾਨ ਦੇ, ਕੱਲ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਗੁਰੂ ਸਾਹਿਬ ਜੀ ਆਪਣੀਆਂ ਵਡਿਆਈਆਂ ਆਪ ਕਰਾ ਲੈਣਗੇ, ਇੱਕ ਨਹੀਂ ਅਨੇਕਾਂ ਹੀ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਕਹਿੰਦੇ ਹਾਂ, ਗੁਰੂ ਦੀ ਵਡਿਆਈ ਕਰਦਿਆਂ ਹੋਇਆਂ ਸਤਿਗੁਰੂ ਜੀ ਗੁਨਾਹਾਂ ਦੀ ਮਾਫ਼ੀ ਬਖਸ਼ਣ, ਅੱਗੇ ਤੋਂ ਸਮਤ ਦੇਣ। ਇਸੇ ਤਰ੍ਹਾਂ ਹੀ ਆਪ ਜੀ ਦੇ ਦਰ ਘਰ ਦੀਆਂ ਸਭਾਵਾਂ ਸੱਚੇ ਪਾਤਸ਼ਾਹ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ। ਦਰੋ ਘਰੋਂ ਨਾਮ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ, ਕਾਰੋਬਾਰਾਂ ਵਿੱਚ ਬਰਕਤਾਂ, ਸਤਿਗੁਰਾਂ ਦੇ ਚਰਨਾਂ ਕਮਲਾਂ ਨਾਲ ਪ੍ਰੇਮ ਪਿਆਰ, ਘਰ ਪਰਿਵਾਰਾਂ ਵਿੱਚ ਅਥਵਾਕ ਬਖਸ਼ਿਸ਼ ਕਰਨ ਮਹਾਰਾਜ। ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਆਪ ਸੰਗਤਾਂ ਨੂੰ ਕਲਯੁਗ ਮੈਂ ਕੀਰਤਨ ਪ੍ਰਧਾਨਾਂ, ਗੁਰਮੁਖ ਜਪੀਏ ਲਾਏ ਧਿਆਨਾਂ, ਅੰਮ੍ਰਿਤ ਬਾਣੀ ਦੇ ਆਨੰਦ ਨਾਲ ਜੋੜਨਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਫਤਿਹ ਦੀ ਸਾਂਝ ਸਾਰੀ ਸੰਗਤ ਪ੍ਰਾਪਤ ਕਰਿਓ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਪਿਆਰ ਤੇ ਸਤਿਕਾਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲੇ, ਤਿੰਨਾਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਾਜ਼ਰੀ ਆਪ ਸੰਗਤ ਦਸਰਿਆਂ ਪਾਸੋਂ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਕੇ ਸਾਰੀ ਸੰਗਤ ਲਵਾਓ ਜੀ ਹਾਜ਼ਰੀ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਅਪਾਰ ਬਖਸ਼ਿਸ਼ ਹੈ ਸਮੁੱਚੇ ਜਥੇ ਉੱਪਰ। ਬੜੇ ਪਿਆਰ ਨਾਲ ਭਾਈ ਸਾਹਿਬ ਹੋਰੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਗੁਰੂ ਰਹਿਮਤ ਕਰੇ ਇਸੇ ਤਰ੍ਹਾਂ ਸਤਿਗੁਰੂ ਸੇਵਾ ਲੈਂਦੇ ਰਹਿਣ। ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ, ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਆਪ ਜੀ ਦੇ ਸਨਮੁੱਖ ਹਾਜ਼ਰ ਹੋ ਰਹੇ ਨੇ। ਇਸ ਤੋਂ ਪਹਿਲਾਂ ਕਿ ਭਾਈ ਸਾਹਿਬ ਕੀਰਤਨ ਆਰੰਭ ਕਰਨ, ਆਪ ਜੀ ਨੂੰ ਜ਼ਰੂਰੀ ਬੇਨਤੀ ਹੈ। ਜਿਵੇਂ ਆਪ ਜੀ ਜਾਣਦੇ ਹੋ ਕਿ ਗੁਰਦੁਆਰਾ ਸਾਹਿਬ ਵਿਖੇ 40 ਦਿਨਾਂ ਪਾਠ ਬੋਧ ਸਮਾਗਮ ਚੱਲ ਰਹੇ ਹਨ, ਅਤੇ ਇਸ ਸਮਾਗਮ ਦੀ ਸੰਪੂਰਨਤਾ 16 ਅਗਸਤ ਨੂੰ ਹੋਵੇਗੀ। ਇਸੇ ਦਿਨ 16 ਅਗਸਤ ਵਾਲੇ ਦਿਨ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਨੇ ਅੰਮ੍ਰਿਤਪਾਨ ਕਰਨਾ ਹੋਵੇ ਉਹ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣ, ਅਤੇ 16 ਅਗਸਤ ਨੂੰ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਸਣ ਕੇ ਅਸੀਂ ਇਸ਼ਨਾਨ ਕਰਕੇ ਕਕਾਰ ਔਰ ਸਾਫ਼ ਵਸਤਰ ਪਹਿਨ ਕੇ ਆਪ ਜੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ, ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ, ਗੁਰੂ ਚਰਨਾਂ ਵਿੱਚ ਅਰਦਾਸ ਹੈ। ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਇਸ ਤੋਂ ਪਹਿਲਾਂ ਕਿ ਭਾਈ ਸਾਹਿਬ ਕੀਰਤਨ ਆਰੰਭ ਕਰਨ, ਇੱਕ ਜ਼ਰੂਰੀ ਬੇਨਤੀ ਹੈ। ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ ਸੰਗਤ ਦਾ ਜਥਾ ਲਿਜਾਇਆ ਜਾਣਾ। ਸੋ ਜਿਹੜੀ ਸੰਗਤ ਨੇ ਜਾਣਾ ਹੋਵੇ ਉਹਨਾਂ ਨੂੰ ਬੇਨਤੀ ਹੈ ਕਿ ਯਾਤਰਾ ਦੌਰਾਨ ਜਿਹੜਾ ਪਾਕਿਸਤਾਨ ਦਾ ਵੀਜ਼ਾ ਲੈਣਾ ਜਾਂ ਬਾਕੀ ਖਰਚੇ ਨੇ ਜਿਹਦੇ ਵਿੱਚ ਟਰਾਂਸਪੋਰਟ ਦਾ ਇੱਕ ਥਾਂ ਤੋਂ ਦੂਜੀ ਥਾਂ ਪਾਕਿਸਤਾਨ ਵਿੱਚ ਆਉਣ ਜਾਣ ਦਾ ਖਰਚਾ ਹੈ ਜਾਂ ਹੋਟਲ ਵਿੱਚ ਰਹਿਣ ਦਾ ਖਰਚਾ ਜਾਂ ਖਾਣ ਪੀਣ ਦਾ ਖਰਚਾ ਹੈ, ਸਿਕਿਉਰਿਟੀ ਦਾ ਖਰਚਾ ਹੈ, ਇਹ ਸਾਰੇ ਖਰਚੇ ਕੁੱਲ 1500 ਕੈਨੇਡੀਅਨ ਡਾਲਰ ਦਾ ਖਰਚਾ ਹੋਵੇਗਾ। ਇਸ ਤੋਂ ਇਲਾਵਾ ਜਿਹੜੀ ਤੁਹਾਡੀ ਹਵਾਈ ਟਿਕਟ ਹੈ ਉਹਦਾ ਖਰਚਾ ਅਲੱਗ ਹੋਵੇਗਾ। ਭਾਵੇਂ ਕੋਈ ਕੈਨੇਡਾ ਦਾ ਸਿਟੀਜ਼ਨ ਵੀ ਹੋਵੇ, ਹੁਣ ਪਾਕਿਸਤਾਨ ਦੀ ਸਰਕਾਰ ਨੇ ਪਾਕਿਸਤਾਨ ਦਾ ਵੀਜ਼ਾ ਲੈਣਾ ਕੈਨੇਡੀਅਨ ਸਿਟੀਜ਼ਨ ਲਈ ਵੀ ਜ਼ਰੂਰੀ ਕਰ ਦਿੱਤਾ। ਸੋ ਸੇਮ ਪ੍ਰੋਸੀਜਰ ਹੈ, ਭਾਵੇਂ ਕੋਈ ਸਿਟੀਜ਼ਨ ਹੈ ਕੈਨੇਡਾ ਦਾ, ਭਾਵੇਂ ਕੋਈ ਇੰਡੀਆ ਦਾ ਸਿਟੀਜ਼ਨ ਹੈ। ਸੋ ਸਾਰਿਆਂ ਲਈ ਇਹ $1500 ਦਾ ਖਰਚਾ ਹੈ, ਟਿਕਟ ਇਹਦੇ ਤੋਂ ਵੱਖਰੀ ਹੋਵੇਗੀ। ਜਿਨ੍ਹਾਂ ਨੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਜਾਣਾ ਉਹ ਤੁਸੀਂ ਸਾਡੇ ਤੋਂ ਨੰਬਰ ਲੈ ਕੇ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹੋ। ਆਓ ਹੁਣ ਕੀਰਤਨ ਸਰਵਣ ਕਰੀਏ। ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ, ਜਿਤ ਹਰ ਰਸ ਪਾਇਆ।

ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ

ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਤ ਬਿਨ ਅਵਰ ਨਾ ਜਾਣਾ।

ਜਾਣਾ। ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਵਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਹੈ ਜਪ ਹੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖੱਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣ ਹੋਈ ਆਸਾ।

ਕਰਨ ਘਾਤਾ, ਜੇ ਅਸ ਧੁਜ ਤਵ ਸਰਨੀ ਪਰੇ, ਤਿਨ ਕੇ ਦੁਸ਼ਟ ਦੁਖਿਤ ਹੋਐ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਧਿਆ ਹੈ, ਤਾ ਕੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿ ਹੋ, ਤਾਕੇ ਤਾਪ ਤਨਕ ਮਹਿ ਹਰਿ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾ ਛੁਐ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਜਿਨ

ਘਰ ਤੇਰੈ ਘਰਤਾ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ

ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆ ਇਹ ਵਡੇ

ਸਵਾਸਾਂ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥ

है ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਪੜੀ ਬਾਣੀ ਕਥਾ ਕੀਰਤਨ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ

ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੁ ਟਲ ਗੁਰ ਸੇਵੀ ਹੈ ਐਹਨ ਇਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋ ਕੁਰਸੋ ਝੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ

ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੁੜ ਚੋਟਾ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਭਾਈ ਜਨ

ਦੇਖੈ ਸਭ ਉਪਰ ਜੇਹਾ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ